0: ਨਾ ਪਹੁੰਚੇ।
1: ਸੰਤ ਕੇ ਦੁਖੀ ਕੋ ਉਦੇ ਹਨ ਪਰਮਾਈਏ,
0: ਸੰਤ ਕਾ ਦੁਖੀ ਉਜੜ ਪਾਈਏ,
1: ਸੰਤ ਕਾ ਦੁਖੀ ਅੰਤਰ ਤੇ ਥੋਥਾ,
0: ਜਿਉ ਸਾਥ ਬਿਨਾ ਮਿਰਤਾ ਕੀ ਲੋਥਾ,
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ,
0: ਆਪਣ ਬੀਜ ਆਪੇ ਹੀ ਖਾਏ,
1: ਸੰਤ ਕੇ ਦੁਖੀ ਕੋ ਅਵਨ ਰੱਖਣ ਹਾਰ,
0: ਨਾਨਕ ਸੰਤ ਪਾਵੇ ਤਾਂ ਲੈ ਉਬਾਰ,
1: ਸੰਤ ਕਾ ਦੁਖੀ ਇਉ ਬਿਲ ਲਾਏ,
0: ਜਿਉ ਜਲ ਬਿਉਨ ਮਛਲੀ ਤੜ ਫੜਾਏ,
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ,
0: ਜਿਉ ਪਾਵਕ ਕੀਤਾ ਨਹੀਂ ਤ੍ਰਾਪੈ,
1: ਸੰਤ ਕਾ ਦੁਖੀ ਛੁੱਟੇ ਅਕੇਲਾ,
0: ਜਿਉ ਬਾੜ ਦਿਲ ਖੇਤ ਮਾਏ ਲੋਹੇਲਾ,
1: ਸੰਤ ਕਾ ਦੁਖੀ ਧਰਮ ਤੇ ਰਹਿਤ,
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ,
1: ਕਿਤ ਨਿੰਦ ਕਾ ਤੁਰਹੀ ਪਾਇਆ,
0: ਨਾਨਕ ਜੋਤਿਸ ਪਾਵੈ ਸੋਈ ਥੀਆ,
1: ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ,
0: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ,
1: ਸੰਤ ਕਾ ਦੁਖੀ ਸਦਾ ਸਹਿਕਾਈਏ,
0: ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਏ,
1: ਸੰਤ ਕੇ ਦੁਖ ਕੀ ਪੂਜੇ ਨਾ

0: ਸ਼ਬਦ ਸਤ ਸਤ ਪ੍ਰਭ ਭਗਤਾ
1: ਸੁਰਤ ਸਤ ਸਤ ਜਸ ਸੁਣਤਾ
0: ਬੁਝਨ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਨ ਮਾਨਿਆ
1: ਕਰਨ ਕਰਾਵਣ ਤਿੰਨ ਮੂਲ ਪਛਾਣਿਆ
0: ਜਾਂ ਕਰੇ

0: ਨਾ ਜਾਣਿਓ
1: ਆਠ ਪੈ ਪ੍ਰਭ ਵਸੇ ਹਜੂਰੇ
0: ਨਾਨਕ ਸਹੀ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟਲੇ
0: ਮਨ ਤਨੇ ਆਪਣਾ ਤਿਨ ਜਾਣ ਦੇ
1: ਜਿਨ ਜਾਣੇ ਆਪਣਾ ਪ੍ਰਭੂ ਪਛਾਤਾ।

0: ਕਰਨੇ ਉਪਦੇਸੇ
1: ਜੋ ਕਾ ਨਿਰਪਾ ਹੋਏ ਬਸੇ
0: ਸਗਲ ਵਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਥ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਬੁਰਾਰੀ
1: ਜਿਤ ਪਾਏ ਚੁੱਕੇ ਪਰਮ ਗਮਨ
0: ਸੁਨ ਨਾਨਕ ਹਰ ਹਰ ਜਸ ਸਰਵਨ।

0: ਕਵਨ ਡਰ ਕਵਨ ਕਤ ਡਰ
1: ਆਪਣ ਚਲਤ ਆਪ ਕਰਨੇ ਹਾਰ
0: ਨਾਨਕ ਠਾਕਰ ਅਗਮੇ ਅਪਾਰ
1: ਅਬਨਾਸੀ ਸੁਖ ਆਪਣੇ ਆਸਨ
0: ਤੈ ਜਨਮ ਮਰਨ ਕੋ ਕਹਾਂ ਬਿਨਾਸਨ
1: ਜਾ ਪੂਰਨ ਕਰਤਾ ਪ੍ਰਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਾ ਅਵਗਤ ਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਸ ਪੁੱਛਤ ਲੇਖਾ
1: ਜਬ ਨਾਥ

0: ਸਗਲ ਸ੍ਰਿਸ਼ਟ ਕਰ ਦਿੱਤਾ
1: ਜੀ ਜੰਤਰ ਸਤਾ ਕੇ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੇ ਤਿਸ ਕੋਈ ਨਮਾਰੇ
0: ਸੋ ਮੂਆ ਜਿਸ ਮਨੋ ਵਿਚਾਰੇ
1: ਤਿਸ ਤਾ ਜਾਵਰ

ਧੰਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰ ਕੀ ਰਾਖੋ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨਰਾਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੁਹਪਣ ਬ੍ਰਿਸ਼ਟ ਗਗਨ ਤੇ ਪਹੀ ਸਭ ਹਿਣ ਆਣ ਵਧਾਈ ਦਈ

ਕਰ ਸਭ ਹੂੰ ਜੇਤੇ ਬਦਨ ਸ੍ਰਿਹਤ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ।

ਨਿਕਟ ਨਾ ਆਵੇ। ਵਿਸ਼ਨੁ ਭਗਤ ਕੀਏ ਫਲ ਹੋਈ, ਆਦਿ ਬਿਆਦ ਸਿਵੈ ਸਕੈ ਨਾ ਕੋਈ। ਸੰਬਦ ਸਤਰਹ ਸਹਿਸ ਪਚਾਵਨ, ਹਾੜ ਵਧੀ ਪ੍ਰਥਮ ਸੁਖ ਦਾਵਣ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ਼ਾਮ ਦੇ ਦੀਵਾਨ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ, ਨਾਲ ਜੋ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਕੱਲੂ ਕਰੇ ਦਿਵਸ ਮਨਾਉਂਦਿਆਂ ਹੋਇਆਂ, ਗੁਰੂ ਘਰ ਵਿਖੇ ਜੋ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਸੋ ਆਪ ਜੀ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ। ਅਤੇ ਇਸੇ ਸੰਬੰਧ ਵਿੱਚ ਹੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹਰ ਸਾਲ ਸੰਗਤਾਂ ਕਰਦੀਆਂ ਹਨ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਉੱਥੇ ਹੋ ਰਹੇ ਹਨ, ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਅਤੇ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ 18 ਮਈ ਤੋਂ ਲੈ ਕੇ 22 ਮਈ ਤੱਕ ਜੋ ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਕਥਾ ਸਰਵਣ ਕਰਾਉਣ ਵਾਸਤੇ ਪਹੁੰਚ ਰਹੇ ਹਨ, ਸ਼ਾਮੀ 8 ਤੋਂ 9 ਹਾਜ਼ਰੀ ਭਾਈ ਸਾਹਿਬ ਜੀ ਭਰਿਆ ਕਰਨਗੇ। ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਆਪਣੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਆਓ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਤੇ ਮੀਡੀਆ ਰਾਹੀ ਗੁਰੂ ਚਰਨਾਂ ਨਾਲ ਜੁੜੀ ਹੋਈ ਲਾਹਾ ਲੈ ਰਹੀ ਸਾਧ ਸੰਗਤ ਜੀਓ, ਆਪ ਸਾਰੇ ਹੀ ਵਡਭਾਗੀ ਹੋ, ਤਨਤਾ ਦੇ ਯੋਗ ਹੋ ਜੋ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ, ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ। ਆਓ ਜੋ ਸਾਹਮਣੇ ਦੀਵਾਨਾਂ ਵਿੱਚ ਨਿੱਤਾ ਪ੍ਰਤੀ ਗੁਰਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਉਹ ਵਿਚਾਰ ਆਪਾਂ ਸਾਂਝੀ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਰਹਾਉ ਦਾ ਬੰਦ ਬਖਸ਼ਿਸ਼ ਕਰ ਰਹੇ ਹਨ, ਉਸਦੇ ਵਿੱਚ ਫੁਰਮਾਉਂਦੇ ਨੇ, ਕਹਾ ਚਲੋ ਮਨ ਰਹੋ ਘਰੇ। ਇਹ ਜਿਹੜਾ ਸਾਡਾ ਜਿਹੜਾ ਮਨ ਹੈ, ਇਹ ਚਲਾਏ ਮਨ ਹੈ, ਇਹ ਚੰਚਲ ਹੈ, ਇਹ ਅੰਦਰ ਟਿਕ ਕੇ ਨਹੀਂ ਬਹਿੰਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਆਪਣੇ ਇਸ ਚੰਚਲ ਮਨ ਨੂੰ ਇਹ ਗੱਲ ਕਿਹਾ ਕਰੋ, ਇਸ ਤਰ੍ਹਾਂ ਸਮਝਾਇਆ ਕਰੋ, ਮਨਾ ਤੂੰ ਕਿੱਥੇ ਬਾਰ ਬਾਰ ਭਟਕਦਾ ਰਹਿੰਦਾ ਹੈ, ਤੂੰ ਦੁਨੀਆਂ ਨੂੰ ਸਮਝਾਉਣ ਦਾ ਯਤਨ ਕਰਦਾ, ਕਦੇ ਆਪਣੇ ਆਪ ਵੀ ਅੰਦਰ ਟਿਕ ਜਾਇਆ ਕਰ। ਦੂਜਿਆਂ ਨੂੰ ਮਨੁੱਖ ਬੜਾ ਕਹੀ ਜਾਂਦਾ, ਭਾਈ ਇਸ ਤਰ੍ਹਾਂ ਭਗਤੀ ਕਰਨੀ ਚਾਹੀਦੀ, ਇਸ ਤਰ੍ਹਾਂ ਕਰਨਾ ਚਾਹੀਦਾ, ਇਹ ਕੁਝ ਕਰਨਾ ਚਾਹੀਦਾ, ਇਹ ਕੁਝ ਨਹੀਂ ਕਰਨਾ ਚਾਹੀਦਾ, ਦੂਜਿਆਂ ਨੂੰ ਬੜੇ ਉਪਦੇਸ਼ ਦੇ ਜਾਂਦਾ ਹੈ। ਪਰ ਕਦੇ ਆਪਣੇ ਮਨ ਨੂੰ ਵੀ ਇਹ ਗੱਲ ਕਹਿੰਦਾ, ਮਨਾ ਤੂੰ ਵੀ ਬੜੀ ਉਡਾਰੀਆਂ ਮਾਰਦਾ, ਵੀ ਤੂੰ ਵੀ ਕਦੇ ਟਿਕ ਕੇ ਅੰਦਰ ਬਹਿ ਜਾ ਥੋੜਾ। ਜੇਕਰ ਇਹ ਮਨ ਨਹੀਂ ਟਿਕਦਾ ਤਾਂ ਇਸ ਮਨ ਨੂੰ ਇਹ ਗੱਲ ਕਿਹਾ ਕਰੋ, ਮਨਾ ਤੂੰ ਵੀ ਅੰਤਰ ਆਤਮੇ ਟਿਕ ਕੇ ਕਦੇ ਉਸ ਪਰਮਾਤਮਾ ਨੂੰ ਸਿਮਰ ਲਿਆ ਕਰ, ਤੂੰ ਵੀ ਯਾਦ ਕਰ ਲਿਆ ਕਰ, ਕਿਉਂਕਿ ਦੂਜਿਆਂ ਦਾ ਜਪਣਾ ਉਹ ਤੇਰੇ ਕੰਮ ਨਹੀਂ ਆਏਗਾ। ਭਗਤ ਕਬੀਰ ਜੀ ਨੇ ਤਾਂ ਬੜੇ ਸਾਫ ਸ਼ਬਦਾਂ ਵਿੱਚ ਇਹ ਗੱਲ ਸਾਫ ਕਰ ਦਿੱਤੀ, ਕਹਿਣ ਲੱਗੇ ਪਿਆਰਿਓ, ਕਦੇ ਆਪਣੇ ਇਸ ਮਨ ਨੂੰ ਇਹਨੂੰ ਸਮਝਾਉਣ ਦਾ ਯਤਨ ਕਰਿਆ ਕਰੋ। ਕਹਿਣ ਲੱਗੇ ਮਨੁੱਖ ਕਰਦਾ ਕੀ ਹੈ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁੱਤਦਾਰਾ ਪਹਿ ਆਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ।

ਕੋਈ ਪਾਨੀ ਉਹ ਨਾ ਪਾਵੇ। ਕਹਿਣ ਲੱਗੇ ਇਸ ਮਨ ਨੂੰ ਕਦੇ ਸਮਝਾਇਆ ਕਰੋ, ਕੀ ਕਹਿਣਾ ਇਸ ਮਨ ਨੂੰ, ਇਸ ਮਨ ਨੂੰ ਕਿਹਾ ਕਰੋ ਐ ਮੇਰੇ ਮਨਾ ਤੂੰ ਭੁੱਲ ਕੇ ਵੀ ਪਾਪ ਨਾ ਕਮਾਇਆ ਕਰ, ਗਲਤ ਨਾ ਕਰਿਆ ਕਰ, ਕਿਸੇ ਨਾਲ ਕਪਟ ਨਾ ਕਰਿਆ ਕਰ, ਧੋਖਾ ਨਾ ਕਰਿਆ ਕਰ, ਠੱਗੀ ਨਾ ਮਾਰਿਆ ਕਰ। ਜੇ ਕਿਤੇ ਮਨ ਸਮਝ ਜਾਵੇ ਫਿਰ ਇਹ ਹੱਥ ਇਹ ਗਲਤ ਨਹੀਂ ਕਰਦੇ, ਜੇ ਕਿਤੇ ਮਨ ਸਮਝ ਜਾਵੇ ਫਿਰ ਅੱਖਾਂ ਬੁਰਾ ਨਹੀਂ ਵੇਖਦੀ, ਜੇ ਕਿਤੇ ਮਨ ਸਮਝ ਜਾਵੇ ਫਿਰ ਸਾਡੇ ਕੰਨ ਇਹ ਮੰਦਾ ਨਹੀਂ ਸੁਣਦੇ, ਜੇ ਕਿਤੇ ਮਨ ਸਮਝ ਜਾਵੇ ਫਿਰ ਇਹ ਜੀਭ ਇਹ ਕੌੜਾ ਫਿੱਕਾ ਤੇ ਝੂਠਾ ਨਹੀਂ ਬੋਲਦੀ। ਬਸ ਗੱਲ ਸਾਰੀ ਮਨ ਤੇ ਟਿੱਕੀ ਹੋਈ ਹੈ। ਇਸੇ ਕਰਕੇ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ ਬਾਰ ਇਸ ਮਨ ਨੂੰ ਸਮਝਾਉਣ ਦਾ ਯਤਨ ਕੀਤਾ ਹੈ, ਬੰਦਿਆ ਇਸ ਮਨ ਨੂੰ ਸਮਝਾ।

ਦਾ ਯਤਨ ਕਰਿਆ ਕਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਨ ਦੀ ਗੱਲ ਕਰ ਰਹੇ ਨੇ, ਬੜੀ ਮਨ ਕੀਤੀ, ਬਹੁਤ ਵਾਰ ਮਨ ਦੀ ਗੱਲ ਕਰਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਜਦੋਂ ਆਪਾਂ ਸਲੋਕ ਪੜ੍ਹਦੇ ਹਾਂ, ਸਲੋਕ ਮਹਿਲਾ ਨੌਵਾਂ, ਅਖੀਰ 'ਚ ਜਾ ਕੇ ਤੇ ਫਿਰ ਤਾਂ ਕਹੋ ਨਾਨਕ ਸੁਣ ਰੇ ਮਨਾ, ਕਹੋ ਨਾਨਕ ਸੁਣ ਰੇ ਮਨਾ, ਕਹੋ ਨਾਨਕ ਸੁਣ ਰੇ ਮਨਾ। ਇਸ ਮਨ ਨੂੰ ਸਮਝਾਉਣ ਦਾ ਬੜਾ ਯਤਨ ਕੀਤਾ ਵੀ ਦੁਨੀਆਂ ਦੇ ਲੋਕੋ, ਜਿਹੜੇ ਮਨੁੱਖ ਪਾਪ ਕਮਾਉਂਦਾ ਹੈ ਇਹ ਮਨ ਹੀ ਆਰਡਰ ਕਰਦਾ, ਇਹਨਾਂ ਸਾਡੇ ਕਰਮ ਇੰਦਰੀਆਂ ਨੂੰ, ਇਹ ਗਿਆਨ ਇੰਦਰੀਆਂ ਨੂੰ, ਇਹ ਮਨ ਹੀ ਇਹਨਾਂ ਨੂੰ ਆਕਰਸ਼ਿਤ ਕਰਦਾ, ਮਨ ਹੀ ਇਹਨਾਂ ਨੂੰ ਪ੍ਰੇਰਦਾ ਹੈ ਵੀ ਤੁਸੀਂ ਇਹ ਕੁਝ ਕਰੋ। ਫਿਰ ਭਗਤ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ ਇਸ ਤਰ੍ਹਾਂ ਕਿਹਾ ਕਰੋ, ਮਨ ਮੇਰੇ ਐ ਮੇਰੇ ਮਨਾ, ਭੁੱਲੇ ਕਪਟ ਨਾ ਕੀਜੈ, ਤੂੰ ਭੁੱਲ ਕੇ ਵੀ ਕਿਸੇ ਨਾਲ ਕਪਟ ਨਾ ਕਰ, ਠੱਗੀ ਨਾ ਮਾਰ ਕਿਸੇ ਨਾਲ, ਧੋਖਾ ਨਾ ਕਰ ਕਿਸੇ ਨਾਲ। ਕਿਉਂ? ਕਹਿਣ ਲੱਗੇ ਅੰਤ ਨਿਬੇਰਾ ਤੇਰੇ ਜੀ ਪਹਿ ਲੀਜੈ। ਅਖੀਰ ਨੂੰ ਇਹ ਜਿਹੜੀਆਂ ਠੱਗੀਆਂ ਦਾ ਲੇਖਾ ਲਿਆ ਜਾਏਗਾ ਉਹ ਤੇਰੀ ਜਿੰਦ ਤੋਂ ਲਿਆ ਜਾਏਗਾ, ਦੂਜੇ ਦੀ ਕਿਸੇ ਦੀ ਜਿੰਦ ਤੋਂ ਨਹੀਂ ਲਿਆ ਜਾਏਗਾ, ਤੇਰੀ ਜਿੰਦ ਤੋਂ ਲਿਆ ਜਾਏਗਾ। ਠੱਗੀ ਤੂੰ ਮਾਰੀ ਆ, ਤੂੰ ਕਰਦਾ ਕੀ ਹੈ ਉਹ ਵੀ ਦੱਸਿਆ ਭਗਤ ਕਬੀਰ ਜੀ ਨੇ, ਉਹ ਵੀ ਦੱਸਿਆ ਵੀ ਤੂੰ ਕਰਦਾ ਕੀ ਰਹਿੰਦਾ ਹੈ, ਤੇਰੇ ਕਰਮ ਕੀ ਨੇ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਤੂੰ ਬੜੀਆਂ ਠੱਗੀਆਂ ਮਾਰ ਕੇ ਪਰਾਇਆ ਧਨ, ਪਰਾਇਆ ਹੱਕ ਮਾਰ ਮਾਰ ਕੇ ਆਪਣੇ ਘਰ ਲੈ ਕੇ ਆਉਂਦਾ ਹੈ, ਤੇ ਫਿਰ ਕੀ ਕਰਦਾ ਉਸ ਧਨ ਦਾ? ਤੂੰ ਇਕੱਲਾ ਹੀ ਵਰਤ ਲੈਂਦਾ ਉਸ ਨੂੰ? ਨਹੀਂ, ਇਕੱਲਾ ਨਹੀਂ ਵਰਤਦਾ। ਇਹ ਕਰਦਾ ਕੀ ਹੈ ਮਨੁੱਖ? ਸੁੱਤ ਦਾਰਾ ਪਹਿ ਆਨ ਲੁਟਾਵੈ, ਸੁੱਤ ਦਾ ਭਾਉ ਪੁੱਤਰ, ਪਰ ਇਹ ਤਾਂ ਨਹੀਂ ਕਿਹਾ ਜਾ ਸਕਦਾ, ਇਹ ਤਾਂ ਇੱਕ ਇਸ਼ਾਰਾ ਹੈ। ਉੱਥੇ ਸੁੱਤ ਆਖਿਆ ਬਾਣੀ ਵਿੱਚ, ਤੇ ਸੁੱਤ ਦਾ ਭਾਉ ਜੇਕਰ ਆਪਾਂ ਅੱਖਰੀ ਅਰਥ ਕਰਾਂਗੇ ਤੇ ਅਰਥ ਨੇ ਪੁੱਤਰ, ਤੇ ਫਿਰ ਸਵਾਲ ਖੜਾ ਹੋ ਜਾਏਗਾ। ਜੇਕਰ ਆਪਾਂ ਪੁੱਤਰ ਵਾਸਤੇ ਹੀ ਕਹੀਏ ਤੇ ਫਿਰ ਤਾਂ ਸਵਾਲ ਖੜਾ ਹੋ ਜਾਏਗਾ ਵੀ ਜੇ ਕਿਤੇ ਬੰਦੇ ਤੂੰ ਪੁੱਤਰਾਂ ਤੇ ਹੀ ਪੈਸਾ ਖਰਚਦਾ ਹੈ ਤੇ ਜਿਨ੍ਹਾਂ ਦੇ ਧੀਆਂ ਵੀ ਹੈਗੇ ਫਿਰ ਉਹਨਾਂ ਤੇ ਨਹੀਂ ਖਰਚਦਾ ਤੂੰ? ਉਹਨਾਂ ਤੇ ਵੀ ਖਰਚਦਾ ਹੈ। ਗੁਰਬਾਣੀ ਚ ਦਾਸ ਕਈ ਵਾਰ ਜ਼ਿਕਰ ਕਰਦਾ ਹੈ ਵੀ ਬਹੁਤ ਥਾਵਾਂ ਤੇ ਆਖਰੀ ਅਰਥ ਕੁਝ ਹੋਰ ਨੇ ਤੇ ਜਦੋਂ ਉਹਨਾਂ ਦਾ ਭਾਵਾਰਥ ਕੱਢੀਏ ਉਹ ਬੜੇ ਡੂੰਘੇ ਜਾ ਕੇ ਨਿਕਲਦੇ ਨੇ, ਤੇ ਆਖਰੀ ਅਰਥ ਤਾਂ ਇਹ ਬਣਨਗੇ ਵੀ ਤੂੰ ਕਰਦਾ ਕੀ ਹੈ ਸੁੱਤ ਦਾਰਾ ਪੈ, ਆਪਣੇ ਪੁੱਤਰ ਤੇ ਆਪਣੀ ਇਸਤਰੀ ਨੂੰ ਉਹ ਲਿਆ ਕੇ ਤੂੰ ਉਹਨਾਂ ਨੂੰ ਥਮਾ ਦਿੰਦਾ, ਉਹਨਾਂ ਉੱਤੇ ਲੁਟਾਉਂਦਾ ਹੈ। ਸੁੱਤ ਦਾਰਾ ਪੈ ਆਨ ਲੁਟਾਵੈ, ਧੀਤੇ ਨੇ ਤੂੰ ਕੁਝ ਖਰਚਾ ਕਰਦਾ। ਜਦੋਂ ਸੁੱਤ ਦਾ ਭਾਵਾਰਥ ਕੱਢਾਂਗੇ ਤੇ ਉਹਦੇ ਭਾਵਾਰਥ ਬਣਦੇ ਵੀ ਮਨੁੱਖਾ ਤੂੰ ਦੂਜਿਆਂ ਤੇ ਠੱਗੀ ਮਾਰ ਕੇ, ਹੱਕ ਮਾਰ ਕੇ, ਅਨੇਕਾਂ ਹੀ ਤਰੀਕਿਆਂ ਨਾਲ ਠੱਗੀ ਮਾਰ ਕੇ ਤੂੰ ਜਿਹੜਾ ਧਨ ਲੈ ਕੇ ਘਰ ਆਉਂਦਾ ਹੈ, ਤੂੰ ਆਪਣੀ ਔਲਾਦ, ਸੁੱਤ ਦਾ ਉੱਥੇ ਆਪਾਂ ਅਰਥ ਕਰਾਂਗੇ ਔਲਾਦ ਧੀ ਹੋਵੇ ਜਾਂ ਪੁੱਤਰ ਹੋਵੇ, ਧੀਆਂ ਪੁੱਤਰਾਂ ਤੇ ਦੋਨਾਂ ਤੇ ਖਰਚ ਕਰਦਾ ਬੰਦਾ, ਤੂੰ ਆਪਣੀ ਔਲਾਦ ਤੇ ਆਪਣੀ ਵੋਟੀ ਉੱਤੇ ਉਹ ਤੂੰ ਬੜੇ ਖਰਚ ਕਰਦਾ ਹੈ। ਤੇ ਇੱਕ ਹੋਰ ਮੈਂ ਗੱਲ ਕਰਾਂ ਸਾਧ ਸੰਗਤ ਜੀ, ਬੜੀ ਸੱਚੀ ਸੁੱਚੀ ਗੱਲ ਹੈ, ਜੋ ਬਾਪੂ ਘਰ ਕਮਾ ਕੇ ਲੈ ਕੇ ਆਉਂਦਾ ਬੱਚਿਆਂ ਨੂੰ ਸਾਰਾ ਪਤਾ ਹੁੰਦਾ ਹੈ, ਇਸਤਰੀ ਨੂੰ ਵੀ ਪਤਾ ਹੁੰਦਾ ਵੀ ਮੇਰਾ ਪਤੀ ਨਾ ਇਹ ਮਿਹਨਤ ਮਸ਼ਕਤ ਕਰਕੇ ਪੈਸੇ ਲੈ ਕੇ ਆਉਂਦਾ ਘਰ ਜਾਂ ਇਹ ਠੱਗੀਆਂ ਮਾਰ ਕੇ ਹੀ ਲਿਆਉਂਦਾ। ਬੱਚਿਆਂ ਨੂੰ ਵੀ ਸਾਰਾ ਪਤਾ ਹੁੰਦਾ ਤੇ ਇਸਤਰੀ ਨੂੰ ਵੀ ਪਤਾ ਹੁੰਦਾ, ਜਨਾਨੀ ਨੂੰ ਘਰ ਦੀ ਨੂੰ ਪਤਾ ਹੁੰਦਾ ਕਿਉਂਕਿ ਘਰ ਸਾਰੀਆਂ ਗੱਲਾਂ ਹੁੰਦੀਆਂ ਨੇ। ਤੇ ਫਿਰ ਸੱਚ ਜਾਣੀ ਉਹ ਇਸਤਰੀ ਉਹ ਬੱਚੇ ਉਹ ਵੀ ਫਿਰ ਪੈਸੇ ਨੂੰ ਜਿੱਥੇ ਨਹੀਂ ਖਰਚ ਕਰਨਾ ਉੱਥੇ ਵੀ ਲੁਟਾਈ ਜਾਂਦੇ ਨੇ।
ਕਿਉਂ ਪਤਾ ਬਾਪੂ ਤਾਂ ਠੱਗੀਆਂ ਮਾਰ ਕੇ ਲਿਆਉਂਦਾ ਤੇ ਫਿਰ ਵੀ ਇੰਨਾ ਕੁਝ ਲਿਆ ਕੇ ਇੰਨਾ ਕੁਝ ਲੁਟਾ ਕੇ ਫਿਰ ਵੀ ਉਸ ਬੰਦੇ ਦੀ ਕਦਰ ਕੋਈ ਨਹੀਂ ਹੁੰਦੀ ਨਾ ਬੱਚਿਆਂ ਦੀ ਨਜ਼ਰਾਂ ਵਿੱਚ ਤੇ ਨਾ ਪਤਨੀ ਦੀ ਨਜ਼ਰਾਂ ਵਿੱਚ ਕਿਉਂ ਪਤਾ ਠੱਗੀਆਂ ਮਾਰ ਕੇ ਲਿਆਉਂਦਾ ਮਿਹਨਤ ਦੀ ਕਮਾਈ ਤਾਂ ਨਹੀਂ ਲਿਆਉਂਦਾ ਇਹ ਕਹਿ ਵੀ ਨਹੀਂ ਸਕਦਾ ਬੰਦਾ ਕੁਝ ਸੁੱਤ ਦਾਰਾ ਭੈ ਆਨ ਲੁਟਾਵੈ ਤੇ ਅਖੀਰ ਨੂੰ ਤੇਰਾ ਹੁੰਦਾ ਕੀ ਹੈ ਫਿਰ ਪਹਿਲਾਂ ਤੂੰ ਲਿਆਉਂਦਾ ਰਿਹਾ ਧੀ ਪੁੱਤਰਾਂ ਤੇ ਇਸਤਰੀ ਤੇ ਉਹ ਪੈਸੇ ਨੂੰ ਲੁਟਾਉਂਦਾ ਰਿਹਾ ਹੌਲੇ ਹੌਲੇ ਤੇਰਾ ਸਰੀਰ ਬੁਢੇਪੇ ਵੱਲ ਜਾਂਦਾ ਹੈ ਛਿੰਨ ਛਿੰਨ ਤਨ ਛਿੱਜੈ ਛਿੰਜ ਛਿੰਨ ਦਾ ਭਾਵ ਹੈ ਕਿ ਥੋੜਾ ਥੋੜਾ ਕਰਕੇ ਦਿਨੋ ਦਿਨ ਜਾਂਦਾ ਨਾ ਬੰਦਾ ਬੁਢੇਪੇ ਵੱਲ ਕਿਵੇਂ ਜਾਂਦਾ ਉਹ ਵੀ ਆਪਾਂ ਗੁਰਬਾਣੀ ਨੂੰ ਪੁੱਛੀਏ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਉ ਘਟੈ ਤਨ ਛਿੱਜੈ ਕਾਲ ਅਹੇਰੀ ਫਿਰੈ ਬਦਿਖ ਜਿਉ ਕਹੋ ਕਵਨ ਬਿਦ ਕੀਜੈ ਸੋ ਦਿਨ ਆਮਨ ਲਾਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋ ਹੈ ਕਾਕਾ ਤੇਰੀ ਉਮਰ ਕਿਵੇਂ ਘਟਦੀ ਹੈ ਤੈਨੂੰ ਪਤਾ ਹੀ ਨਹੀਂ ਲੱਗਦਾ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਇਹ ਸਮੇਂ ਦਾ ਪੈਮਾਨਾ ਹੈ ਉਹਦੀ ਨਾਪ ਤੋਲ ਹੈ ਤੇਰੀ ਜ਼ਿੰਦਗੀ ਦੇ ਦਿਨ ਘਟ ਰਹੇ ਨੇ ਪੈਰ ਘਟ ਰਹੇ ਨੇ ਘੜੀਆਂ ਘਟ ਰਹੀਆਂ ਆਓ ਘਟੈ ਆਓ ਦਾ ਭਾਵ ਉਮਰ ਤੇਰੀ ਉਮਰ ਘਟਦੀ ਜਾ ਰਹੀ ਹੈ ਤਨ ਛਿੱਜੈ ਹੌਲੇ ਹੌਲੇ ਜਦੋਂ ਤੂੰ ਬੁਢੇਪੇ ਵੱਲ ਜਾ ਰਿਹਾ ਤੇਰਾ ਇਹ ਸਰੀਰ ਇਹ ਕਮਜ਼ੋਰ ਹੁੰਦਾ ਜਾਂਦਾ ਹੈ ਕਾਲ ਅਹੇਰੀ ਫਿਰੈ ਬਦਿਕ ਜਿਉ ਮੌਤ ਕਿਵੇਂ ਘੁੰਮਦੀ ਹੁੰਦੀ ਹੈ ਮਤਲਬ ਕਿ ਜਿਵੇਂ ਇੱਕ ਸ਼ਿਕਾਰੀ ਨਾ ਜੰਗਲ 'ਚ ਸ਼ਿਕਾਰ ਵਾਸਤੇ ਘੁੰਮਦਾ ਨਾ ਇਸ ਤਰ੍ਹਾਂ ਹੀ ਮੌਤ ਘੁੰਮਦੀ ਰਹਿੰਦੀ ਆ ਬਸ ਜਿਹਦੀ ਚਿੱਠੀ ਉਹਦੇ ਕੋਲ ਆ ਗਈ ਬਸ ਜਿਵੇਂ ਇੱਕ ਸ਼ਿਕਾਰੀ ਸ਼ਿਕਾਰ ਕਰਦਾ ਹੈ ਇਸੇ ਤਰ੍ਹਾਂ ਮੌਤ ਵੀ ਜੀਵਾਂ ਦਾ ਸ਼ਿਕਾਰ ਕਰ ਦਿੰਦੀ ਹੈ ਉਹ ਵੀ ਚੁੱਕ ਲੈਂਦੇ ਪਰ ਗੁਰਬਾਣੀ ਗਿੰਦੀ ਕਹਿਣ ਲੱਗੇ ਦੁਨੀਆਂ ਦੇ ਲੋਕੋ ਬੰਦਾ ਵੀ ਬੜਾ ਸਿਆਣਾ ਹੁੰਦਾ ਕਈ ਵਾਰ ਤਾਂ ਜਮਦੂਤਾਂ ਨੂੰ ਵੀ ਉਹਨਾਂ ਨਾਲ ਵੀ ਸੌਦਾਬਾਜ਼ੀ ਕਰ ਜਾਂਦਾ ਉਹਨਾਂ ਨਾਲ ਵੀ ਸੌਦਾਬਾਜ਼ੀ ਕਰਦਾ ਕਰੋ ਅਰਦਾਸ ਗਾਉ ਕਿਛ ਬਾਕੀ ਲਿਓ ਨਿਬੇਰ ਆਜ ਕੀ ਰਾਤੀ ਜਦੋਂ ਮੌਤ ਸਾਹਮਣੇ ਆਈ ਤੇ ਬੰਦੇ ਨੂੰ ਆਖੇ ਵੀ ਹੁਣ ਤੈਨੂੰ ਲੈ ਕੇ ਜਾਣਾ ਹੈ ਤੇਰੀ ਇਸ ਜਿੰਦ ਨੂੰ ਲੈ ਕੇ ਜਾਣਾ ਤੇ ਬੰਦਾ ਬੜਾ ਸਿਆਣਾ ਹੁੰਦਾ ਹੈ ਕਾਰੋਬਾਰ ਬੜਾ ਚੱਲਦਾ ਬੰਦਾ ਉਹਦੇ ਨਾਲ ਵੀ ਉਹਨਾਂ ਨਾਲ ਵੀ ਸੌਦਾਬਾਜ਼ੀ ਕਰਦਾ ਜਮਦੂਤ ਨਾਲ ਵੀ ਸੌਦਾਬਾਜ਼ੀ ਕਰਦਾ ਹੈ ਕਰੋ ਅਰਦਾਸ ਗਾਉ ਕਿਛ ਬਾਕੀ ਕਹਿਣ ਲੱਗੇ ਜਮਦੂਤ ਜੀ ਮੈਂ ਤੇਰੇ ਅੱਗੇ ਬੇਨਤੀ ਕਰਦਾ ਅਰਦਾਸ ਕਰਦਾ ਤੇਰੇ ਅੱਗੇ ਅਰਜੋਈ ਕਰਦਾ ਕਹਿਣ ਲੱਗੇ ਮੇਰੇ ਨਾ ਕੁਝ ਗਾਉ ਮੇਰੇ ਬਾਕੀ ਰਹਿੰਦੇ ਨੇ ਉਹਨਾਂ ਚ ਮੇਰਾ ਹਿਸਾਬ ਕਿਸਾਬ ਚੱਲ ਰਿਹਾ ਲੈਣ ਦੇਣ ਹੈਗਾ ਮੇਰਾ ਤੂੰ ਅੱਜ ਦੀ ਰਾਤ ਦਾ ਮੈਨੂੰ ਸਮਾਂ ਦੇ ਦੇ ਵੀ ਲਿਓ ਨਿਬੇਰ ਆਜ ਕੀ ਰਾਤੀ ਮੈਂ ਹੁਣੇ ਨਿਕਲ ਪਵਾਂਗਾ ਆਪਣੀ ਕੋਪੀ ਲੈ ਕੇ ਤੇ ਜਿਨ੍ਹਾਂ ਜਿਨ੍ਹਾਂ ਕੋਲ ਮੇਰਾ ਪੈਸਾ ਹੈਗਾ ਉਹ ਮੈਂ ਸਾਰੀ ਉਗਰਾਹੀ ਕਰ ਲੈਣੀ ਸਾਰੇ ਤੇ ਜਿਨ੍ਹਾਂ ਜਿਨ੍ਹਾਂ ਕੋਲ ਮੇਰਾ ਪੈਸਾ ਹੈਗਾ ਉਹ ਮੈਂ ਸਾਰੀ ਉਗਰਾਹੀ ਕਰ ਲੈਣੀ ਸਾਰਿਆਂ ਤੋਂ ਲੈ ਲੈਣਾ ਮੈਂ ਪਤਾ ਕੀ ਕਹਿੰਦਾ ਫਿਰ ਧਰਮਰਾਜ ਨੂੰ ਉਹਨੂੰ ਜਮਦੂਤ ਨੂੰ ਕਿਛ ਪੇ ਖਰਚ ਤੁਮਾਰਾ ਸਾਰੋਂ ਵੀ ਕੁਝ ਤੇਰੇ ਵਾਸਤੇ ਵੀ ਖਰਚੀ ਕੱਢ ਲਿਆਂਗਾ ਉਹਦੇ ਵਿੱਚੋਂ ਮੈਂ ਇਹ ਨਾ ਕਹੋ ਵੀ ਭਾਈ ਸਾਹਿਬ ਜੀ ਆਪਣੇ ਵੱਲੋਂ ਕਹਿ ਰਹੇ ਨਹੀਂ ਮੈਂ ਗੁਰਬਾਣੀ ਸੁਣਾ ਰਿਹਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਚ ਪੀ ਖਰਚ ਤੁਹਾਰਾ ਸਾਰੋਂ ਕਹਿਣ ਲੱਗੇ ਮੈਂ ਤੇਰਾ ਕੋਈ ਵੀ ਖਰਚਾ ਚੁੱਕ ਲਿਆਂਗਾ ਵੀ ਜੋ ਕੁਝ ਮੈਂ ਵਸੂਲੀ ਕਰਾਂਗਾ ਲੋਕਾਂ ਤੋਂ ਮੇਰਾ ਲੈਣ ਦੇਣ ਹੈਗਾ ਉਹ ਜਿਹੜਾ ਲਵਾਂਗਾ ਉਹਦੇ ਵਿੱਚੋਂ ਕੁਝ ਤੇਰਾ ਵੀ ਹਿੱਸਾ ਕੱਢ ਦਿਆਂਗਾ ਸੁਬਹ ਨਿਵਾਜ ਸਰਾਏ ਗੁਜ਼ਾਰੋਂ ਉੱਥੇ ਜ਼ਿਕਰ ਤਾਂ ਨਿਵਾਜ ਦਾ ਕਰ ਕੀਤਾ ਪਰ ਕਿ ਨਿਵਾਜ ਤਾਂ ਮੁਸਲਮਾਨ ਪੜ੍ਹਦੇ ਨੇ

ਮੌਤ ਉਹਨਾਂ ਤੇ ਥੋੜਾ ਹੀ ਹੱਲਾ ਬੋਲਦੀ, ਮੌਤ ਤਾਂ ਸਾਰਿਆਂ ਨੂੰ ਹੀ ਲੈ ਕੇ ਜਾਂਦੀ ਤੇ ਸਵੇਰੇ ਪਾਠ ਪੂਜਾ ਸਾਰੇ ਹੀ ਕਰਦੇ ਨੇ। ਜੇਕਰ ਅਖਰੀ ਅਰਥ ਕਰੀਏ ਤਾਂ ਉਹ ਮੁਸਲਮਾਨ ਵੀਰ ਕਹਿ ਰਿਹਾ ਵੀ ਮੈਂ ਸਵੇਰੇ ਨਵਾਜ਼ ਪੜ੍ਹਨੀ ਸੀ ਤੇ ਮੈਂ ਉਹ ਰਸਤੇ 'ਚ ਹੀ ਪੜ੍ਹ ਲਿਆਂਗਾ। ਤੇ ਜਦੋਂ ਇਹਦੇ ਭਾਵਾਰਥ ਕਰੀਏ, ਇਹਨੂੰ ਸਮਝਣ ਦਾ ਯਤਨ ਕਰੀਏ ਡੂੰਘਿਆਈ ਨਾਲ, ਤੇ ਅਰਥ ਬਣਦੇ ਨੇ, ਭਾਵਾਰਥ ਬਣਦੇ ਨੇ ਵੀ ਉਹ ਬੰਦਾ ਕਹਿ ਰਿਹਾ ਮੈਂ ਜਿਹੜਾ ਪਰਮਾਤਮਾ ਦੀ ਭਜਨ ਬੰਦਗੀ ਕਰਦਾ, ਮੈਂ ਨਮਾਜ਼ ਕਰਦਾ, ਜਾਂ ਮੈਂ ਆਪਣੇ ਭਗਵਾਨ ਦੀ ਭਜਨ ਬੰਦਗੀ ਕਰਦਾ, ਜਾਂ ਮੈਂ ਜਿਸ ਨੂੰ ਵੀ ਸਿਮਰਦਾ, ਜਿਸ ਵੀ ਧਰਮ ਦਾ ਹੈਗਾ, ਵੀ ਉਹ ਮੈਂ ਜਿਹੜੀ ਪਾਠ ਪੂਜਾ ਕਰਨੀ ਉਹ ਮੈਂ ਰਸਤੇ 'ਚ ਹੀ ਕਰ ਲਿਆਂਗਾ। ਪਰ ਉਹ ਦੂਤ ਮੰਨਦਾ ਨਹੀਂ, ਸੁਣਦਾ ਨਹੀਂ। ਫਿਰ ਉਹ ਕਹਿੰਦਾ ਚੱਲ ਭਾਈ, ਉੱਪਰੋਂ ਸੱਦਾ ਆਇਆ ਤੇਰਾ, ਹੁਣ ਨਹੀਂ ਕੁਝ ਹੋ ਸਕਦਾ, ਕਿਉਂਕਿ ਉਹ ਰਿਸ਼ਵਤ ਵੀ ਨਹੀਂ ਲੈਂਦੇ, ਨਹੀਂ ਲੈਂਦੇ। ਨਹੀਂ ਤਾਂ ਬੰਦਾ ਫਿਰ ਤਾਂ, ਜੇਕਰ ਰਿਸ਼ਵਤ ਚੱਲਦੀ ਹੁੰਦੀ ਫਿਰ ਪੈਸੇ ਵਾਲੇ ਇੱਥੇ ਹੀ ਰਹਿੰਦੇ ਤੇ ਗਰੀਬ ਗਰੀਬ ਵਿਚਾਰੇ ਚਲੇ ਜਾਂਦੇ ਸਾਰੇ। ਫਿਰ ਪੈਸੇ ਵਾਲੇ ਇੱਥੇ ਹੀ ਰਹਿੰਦੇ ਤੇ ਗਰੀਬ ਗਰੀਬ ਵਿਚਾਰੇ ਚਲੇ ਜਾਂਦੇ ਸਾਰੇ। ਇਹ ਚਿੱਠੀ ਵੀ ਇਹ ਸਾਰਿਆਂ ਦੀ ਆਉਂਦੀ ਹੈ। ਰਾਣਾ ਰਾਉਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਕੋਈ ਲਿਹਾਜ਼ ਨਹੀਂ, ਗਰੀਬ ਹੋਵੇ, ਅਮੀਰ ਹੋਵੇ, ਰਾਜਾ ਹੋਵੇ, ਪ੍ਰਜਾ ਹੋਵੇ, ਨਹੀਂ ਗੱਲ ਕੋਈ ਚੱਲਦੀ, ਕੋਈ ਪੇਸ ਨਹੀਂ ਆਉਂਦੀ। ਹਾਂ ਬਸ ਇਹ ਹੈ ਕਿ ਜਿਸ ਬੰਦੇ ਨੇ ਭਜਨ ਬੰਦਗੀ ਨਹੀਂ ਕੀਤੀ ਉਹ ਬੰਦਾ ਡਰਦਾ ਹੈ, ਜਿਹਨੇ ਪਾਪ ਕੀਤੇ ਨੇ ਉਹ ਡਰਦਾ ਬੜਾ ਹੈ ਵੀ ਹੁਣ ਮੇਰਾ ਕੀ ਬਣੇਗਾ, ਮੈਂ ਤਾਂ ਪਾਪ ਹੀ ਕਮਾਉਂਦਾ ਰਿਹਾ। ਤੇ ਜਿਨ੍ਹਾਂ ਦੇ ਨੇਕ ਕੰਮ ਕੀਤੇ, ਚੰਗੇ ਕੰਮ ਕੀਤੇ, ਜਿਹੜੇ ਪਹਿਲਾਂ ਹੀ ਤਿਆਰੀ ਕਰੇ ਬੈਠੇ, ਉਹਨਾਂ ਨੂੰ ਤਾਂ ਖੁਸ਼ੀ ਹੁੰਦੀ ਹੈ, ਚਾਹ ਚੜ੍ਹਦਾ ਵੀ ਅਸੀਂ ਤਾਂ ਆਪਣੇ ਪ੍ਰੀਤਮ ਦੇ ਦੇਸ਼ ਨੂੰ ਜਾਵਾਂਗੇ, ਉਹ ਨਹੀਂ ਡਰਦੇ ਮੌਤ ਤੋਂ, ਉਹ ਤਾਂ ਪਹਿਲਾਂ ਹੀ ਚੰਗੇ। ਹੁਣ ਮੈਂ ਹੋਰ ਥੋੜ੍ਹੀ ਜਿਹੀ ਗੱਲ ਨੂੰ ਖੋਲ ਲਵਾਂ, ਹੋਰ ਚੰਗੀ ਤਰ੍ਹਾਂ ਆਪਣੇ ਸਾਰਿਆਂ ਦੇ ਸਮਝ ਵਿੱਚ ਗੱਲ ਆ ਜਾਵੇ। ਕੁਝ ਬੱਚੇ ਹੁੰਦੇ ਨੇ ਜਿਨ੍ਹਾਂ ਨੇ ਪੜ੍ਹਾਈ ਚੰਗੀ ਤਰ੍ਹਾਂ ਨਹੀਂ ਕੀਤੀ, ਉਹ ਸਾਲ ਭਰ ਤੱਕ ਮੌਜਾਂ ਮਾਰੀਆਂ, ਅੱਗੇ ਪੇਪਰ ਆ ਗਏ। ਕਈ ਬੱਚੇ ਤਾਂ ਪੇਪਰਾਂ ਤੋਂ ਪਹਿਲਾਂ ਹੀ ਉਹ ਬਿਮਾਰ ਹੋ ਜਾਂਦੇ ਨੇ, ਡਰਦੇ ਮਾਰੇ ਹੁੰਦੇ ਨੇ, ਕਿਉਂ ਡਰ ਲੱਗਦਾ ਪਿਆ ਵੀ ਪੇਪਰ ਆ ਗਏ ਤੇ ਮੈਂ ਪੜ੍ਹਾਈ ਲਿਖਾਈ ਕੀਤੀ ਨਹੀਂ, ਕੁਝ ਨੰਬਰ ਚੰਗੇ ਆਉਣੇ ਕੋਈ ਨਹੀਂ, ਤੇ ਘਰ ਵਾਲੇ ਕੀ ਕਹਿਣਗੇ ਮੈਨੂੰ ਵੀ ਅਸੀਂ ਤਾਂ ਤੈਨੂੰ ਸਕੂਲੇ ਭੇਜਦੇ ਰਹੇ, ਸਾਨੂੰ ਤਾਂ ਇਹੀ ਪਤਾ ਵੀ ਤੂੰ ਪੜ੍ਹਦਾ ਚੰਗੀ ਤਰ੍ਹਾਂ ਪੜ੍ਹਦਾ ਤੂੰ। ਉਹਨਾਂ ਨੂੰ ਫਿਰ ਡਰ ਸਤਾਉਂਦਾ ਹੈ ਵੀ ਮੇਰਾ ਕੀ ਬਣੇਗਾ, ਹੁਣ ਪੇਪਰ ਆ ਗਏ ਸਿਰ ਤੇ, ਉਹਨਾਂ ਨੂੰ ਪਹਿਲਾਂ ਹੀ ਬੁਖਾਰ ਹੋ ਜਾਂਦਾ ਫਿਰ ਡਰਦੇ ਮਾਰੇ। ਤੇ ਜਿਨ੍ਹਾਂ ਬੱਚਿਆਂ ਨੇ ਕੀਤੀ ਤਿਆਰੀ, ਮਿਹਨਤ, ਮਸ਼ਕਤ ਕੀਤੀ, ਦਿਨ ਰਾਤ ਪੜ੍ਹਾਈ ਤੇ ਲੱਗੇ ਰਹੇ, ਉਹ ਤਾਂ ਬੇਸਬਰੀ ਨਾਲ ਇੰਤਜ਼ਾਰ ਕਰਦੇ ਕਦ ਪੇਪਰ ਆਉਣ ਤੇ ਕਦ ਅਸੀਂ ਚੰਗੇ ਨੰਬਰ ਲੈ ਕੇ ਆਈਏ ਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰੀਏ। ਤੇ ਉਹ ਕਰਦੇ ਵੀ ਇਹੀ ਕੰਮ, ਇਹੀ ਹੁੰਦਾ ਸਾਡੀ ਲਾਈਫ ਦਾ ਵੀ, ਇਹੀ ਕੰਮ ਹੈ ਸਾਡਾ ਜੀਵਨ ਵੀ ਇਸੇ ਤਰ੍ਹਾਂ ਦਾ ਹੈ। ਜੇ ਕਿਤੇ ਇਹ ਤਾਂ ਸਾਰਿਆਂ ਨੂੰ ਪਤਾ ਵੀ ਇੱਕ ਦਿਨ ਸੰਸਾਰ ਛੱਡ ਕੇ ਤਾਂ ਜਾਣਾ ਹੈ, ਫਿਰ ਬੰਦੇ ਤੂੰ ਤਿਆਰੀ ਕਿਉਂ ਨਹੀਂ ਕਰਦਾ, ਅੱਗੇ ਦੀ ਤਿਆਰੀ ਕਰ। ਤਿਆਰੀ ਅਸੀਂ ਬੁਢੇਪੇ ਤੱਕ ਦੀ ਕਰ ਲੈਂਦੇ ਹਾਂ, ਬੁਢੇਪੇ ਵਾਸਤੇ ਧਨ ਜੋੜ ਲਓ, ਘਰ ਬਣਾ ਲਓ, ਇਹ ਕਰ ਲਓ, ਉਹ ਕਰ ਲਓ, ਬੁਢੇਪੇ ਤੋਂ ਅੱਗੇ ਵਾਸਤੇ ਕਮਾਈ ਨਹੀਂ ਕਰਦੇ ਜਿਹੜੀ ਬਹੁਤ ਜ਼ਰੂਰੀ ਹੈ। ਬੁਢੇਪੇ ਨੇ ਜਨਮ ਮਰਨ ਦੇ ਗੇੜ ਤੋਂ ਨਹੀਂ ਬਚਾਉਣਾ, ਪਰ ਜੇ ਅੱਗੇ ਵਾਸਤੇ ਤੂੰ ਨਾਮ ਧਨ ਦੀ ਕਮਾਈ ਕਰ ਲਈ, ਚੰਗੇ ਕਰਮ ਦੀ ਕਮਾਈ ਕਰ ਲਈ, ਉਹਨਾਂ ਨੇ ਤੇਰਾ ਜਨਮ ਮਰਨ ਦਾ ਗੇੜ ਮੁਕਾਉਣਾ, ਫਿਰ ਤੇਰੇ ਪਿੱਤੇ ਬੁਢੇਪਾ ਨਹੀਂ ਆਵੇਗਾ, ਕਿਉਂਕਿ ਜਨਮ ਮਰਨ ਦਾ ਗੇੜ ਹੀ ਮੁੱਕ ਜਾਏਗਾ। ਤੂੰ ਕਹੇ ਖਾਲੀ ਗੱਲਾਂ ਬਾਤਾਂ ਨਾਲ ਹੀ ਮੁੱਕ ਜਾਏਗਾ, ਨਹੀਂ ਮੁੱਕਣਾ, ਫਿਰ ਤਾਂ ਉਹ ਲੱਗਾ ਹੀ ਰਹੇਗਾ। ਤੇ ਭਗਤ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ, ਛਿਨ ਛਿਨ ਤਨ ਛਿਜੈ ਜਰਾ ਜਨਾ ਵੈ। ਬੁਢੇਪਾ ਇਹ ਨਹੀਂ ਲੁਕਿਆ ਰਹਿੰਦਾ, ਲੋਕੀ ਬੜੇ ਯਤਨ ਕਰਦੇ ਨੇ ਬੁਢੇਪੇ ਨੂੰ ਲੁਕਾਉਣ ਦਾ, ਪ੍ਰਸਾਦ ਸੰਗਤ ਜੀ ਸੱਚਾਈ ਇਹ ਹੈ ਕਿ ਬੁਢੇਪਾ ਲੁਕ

0: ਨਹੀਂ ਜਵਾਨੀ ਚੜ੍ਹਦੀ, ਨਹੀਂ ਫਿਰ ਬਚਪਨਾ ਹੁੰਦਾ ਮੁੜ ਕੇ। ਛਿਨ ਛਿਨ ਤਨ ਛਿਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਨੀਓ ਨਾ ਪਾਵੈ। ਉਸ ਵੇਲੇ ਜਦੋਂ ਤੇਰਾ ਸਰੀਰ ਬੁੱਢਾ ਹੋਏਗਾ ਫਿਰ ਤੇਰੀ ਬੁੱਕ ਵਿੱਚ ਕਿਸੇ ਨੇ ਪਾਣੀ ਵੀ ਨਹੀਂ ਪਾਉਣਾ। ਤੂੰ ਠੱਗੀਆਂ ਮਾਰ ਕੇ ਲਾਉਂਦਾ ਰਿਹਾ ਨਾ, ਪਰਿਵਾਰ ਤੇ ਲੁਟਾਉਂਦਾ ਰਿਹਾ, ਇਹ ਛੱਕਦੇ ਰਹੇ, ਪਤਾ ਸਾਰਿਆਂ ਨੂੰ ਵੀ ਠੱਗੀਆਂ ਮਾਰ ਮਾਰ ਕੇ ਲਿਆਉਂਦਾ ਸੀ, ਤੇ ਹੁਣ ਤੂੰ ਪਾਣੀ ਮੰਗਦਾ ਪਰ ਕਿਸੇ ਨੇ ਤੈਨੂੰ ਪਾਣੀ ਵੀ ਨਹੀਂ ਦੇਣਾ, ਨਹੀਂ ਪੁੱਛਣਾ ਕਿਸੇ ਨੇ ਪਾਣੀ ਤੈਨੂੰ, ਬਸ ਇਸੇ ਵਾਸਤੇ ਤੂੰ ਠੱਗੀਆਂ ਮਾਰਦਾ ਸੀ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਾ ਚਲੋ ਮਨ ਰਹੋ ਕਰੇ। ਐ ਮੇਰੇ ਮਨਾ, ਤੂੰ ਵੀ ਕਦੇ ਅੰਤਰਾਤਮਾ ਟਿਕ ਜਾਇਆ ਕਰ, ਇਸ ਸਰੀਰ ਰੂਪੀ ਘਰ ਵਿੱਚ ਟਿਕ ਜਾਇਆ ਕਰ। ਗੁਰਮੁਖ ਰਾਮ ਨਾਮ ਤ੍ਰਿਪਤਾਸੇ, ਤ੍ਰਿਪਤਾਸੇ ਤ੍ਰਿਪਤ ਹੋ ਜਾਣਾ, ਰੱਜ ਜਾਣਾ। ਦੁਨੀਆਵੀ ਪਦਾਰਥਾਂ ਨਾਲ ਬੰਦਾ ਕਦੇ ਨਹੀਂ ਰੱਜਦਾ, ਕਦੇ ਨਹੀਂ ਰੱਜਦਾ। ਜੇਕਰ ਕੋਈ ਭਰਮ ਹੋਵੇ ਤਾਂ ਫਿਰ ਆਪਾਂ ਗੱਲ ਕਰ ਲੈਂਦੇ ਹਾਂ। ਜਿਨ੍ਹਾਂ ਬੰਦਿਆਂ ਨੂੰ ਬਹੁਤ ਕਮਾਈ ਹੈ, ਬਹੁਤ ਕਮਾਈ ਹੈ, ਵਾਹ ਵਾਹ ਕਮਾਈ ਹੈ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਸਾਡੇ ਕੋਲ ਕਿੰਨਾ ਧਨ ਹੈਗਾ, ਹਿਸਾਬ ਕਿਤਾਬ ਵਾਲੇ ਵੀ ਉਹਨਾਂ ਨੇ ਕਈ ਕਈ ਰੱਖੇ ਹੋਏ ਨੇ, ਇਹਨਾਂ ਦੇ ਵੱਡੇ ਕਾਰੋਬਾਰ। ਉਹਨਾਂ ਨੂੰ ਪੁੱਛੀ ਵੀ ਤੁਹਾਨੂੰ ਹੋਰ ਪੈਸਾ ਚਾਹੀਦਾ ਜਾਂ ਬਸ ਹੁਣ ਤੁਸੀਂ ਕਮਾਈ ਰਹਿਣ ਦਿਓ, ਹੁਣ ਤੁਸੀਂ ਕਮਾਈ ਵਰਤਾ ਦਿਓ। ਉਹ ਕਹਿੰਦੇ ਨਹੀਂ, ਇਹਦੀ ਤਾਂ ਲੋੜ ਹੈ, ਆਣ ਦਿਓ, ਆਣ ਦਿਓ ਇਹਨੂੰ ਤਾਂ, ਪੈਸੇ ਨੂੰ ਤਾਂ ਆਣ ਦਿਓ। ਹੋਰ ਹੋਵੇ, ਹੋਰ ਹੋਵੇ, ਮੇਰੇ ਕੋਲ ਹੋਰ ਹੋਵੇ। ਇਹ ਤਾਂ ਕਿਸੇ ਬਿਰਲੇ ਦੀ ਬੁੱਝਦੀ ਹੈ ਤ੍ਰਿਸ਼ਨਾ ਤਾਂ, ਇਹ ਤਾਂ ਪਰਮਾਤਮਾ ਦੇ ਨਾਮ ਨਾਲ ਬੁੱਝਦੀ ਹੈ। ਦੁਨੀਆ ਵੀ ਪੈਸੇ, ਦੁਨੀਆ ਵੀ ਦੌਲਤ, ਦੁਨੀਆ ਵੀ ਮਾਇਕ ਪਦਾਰਥ, ਇਹਨਾਂ ਨਾਲ ਤ੍ਰਿਪਤ ਨਹੀਂ ਹੁੰਦਾ ਬੰਦਾ, ਰੱਜਦਾ ਨਹੀਂ। ਬਸ ਹੋਰ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਬੰਦੇ ਦੀ ਸੋਚ ਬਣੀ ਰਹਿੰਦੀ ਹੈ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਬਸ ਇੱਕੋ ਇੱਕ ਤਰੀਕਾ ਹੈ। ਤ੍ਰਿਸ਼ਨਾ ਨੂੰ ਗੁਰਬਾਣੀ ਚ ਅੱਗ ਆਖਿਆ ਵੀ ਤ੍ਰਿਸ਼ਨਾ ਦੀ ਅੱਗ ਹੈ। ਇਹ ਬੰਦੇ ਦੇ ਅੰਦਰ ਅੱਗ ਲੱਗੀ ਹੁੰਦੀ ਹੈ, ਤ੍ਰਿਸ਼ਨਾ ਦੀ ਭਾਂਬੜ ਮੱਚੇ ਹੁੰਦੇ ਨੇ, ਤੇ ਫਿਰ ਅੱਗ ਨੂੰ ਬੁਝਾਉਣ ਵਾਸਤੇ ਜੇ ਦੁਨੀਆ ਵੀ ਤੌਰ ਤੇ ਦੇਖੀਏ ਤੇ ਅੱਗ ਨੂੰ ਬੁਝਾਉਣ ਵਾਸਤੇ ਕਿਸ ਚੀਜ਼ ਦੀ ਲੋੜ ਪੈਂਦੀ ਹੈ? ਪਾਣੀ ਦੀ। ਪਾਣੀ ਨਾਲ ਅੱਗ ਬੁੱਝਦੀ ਹੈ। ਜੇ ਤ੍ਰਿਸ਼ਨਾ ਦੀ ਅੱਗ ਬੁਝਾਉਣੀ ਹੈ ਫਿਰ ਵੀ ਪਾਣੀ ਦੀ ਲੋੜ ਹੈ, ਪਰ ਉਸਨੂੰ ਪਾਣੀ ਨਹੀਂ, ਉਸਨੂੰ ਜਲ ਕਿਹਾ ਜਾਂਦਾ ਹੈ। ਤੇ ਜਲ ਦਾ, ਜਲ ਵੀ ਪਾਣੀ ਦਾ ਪਰਿਆਇਵਾਚੀ ਹੈ, ਜਲ ਵੀ ਪਾਣੀ ਦਾ ਪਰਿਆਇਵਾਚੀ ਸ਼ਬਦ ਹੈ। ਇੱਕ ਇੱਕ ਅੱਖਰ ਦੇ ਕਈ ਕਈ ਪਰਿਆਇਵਾਚੀ ਸ਼ਬਦ ਹੁੰਦੇ ਨੇ। ਤੇ ਫਿਰ ਜਲ ਕਿਹੜਾ ਹੈ? ਉਹ ਹੈ, ਜੇਕਰ ਤ੍ਰਿਸ਼ਨਾ ਦੀ ਅੱਗ ਅੰਦਰ ਨੂੰ ਲੱਗੀ ਹੈ ਤੇ ਫਿਰ ਉਸ ਨੂੰ ਸ਼ਾਂਤ ਕਰਨ ਵਾਸਤੇ ਨਾਮ ਜਲ ਦੀ ਲੋੜ ਹੁੰਦੀ ਹੈ, ਨਾਮ ਜਲ ਦੀ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਜਿਵੇਂ ਜਿਵੇਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਜਾਂਦਾ ਹੈ ਤਿਵੇਂ ਤਿਵੇਂ ਇਸ ਦੇ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਉਹ ਸ਼ਾਂਤ ਹੋਈ ਜਾਂਦੀ ਹੈ। ਹੁਣ ਜੇਕਰ ਅੰਦਰ ਭਾਂਬੜ ਮੱਚੇ ਹੋਣ ਫਿਰ ਸੀਤਲਤਾ ਕਿਵੇਂ ਆਵੇ? ਅੰਦਰ ਠੰਡਕ ਕਿਵੇਂ ਮਿਲੇ? ਅੰਦਰ ਤਾਂ ਸੀਤਲਤਾ ਹੈ, ਤੇ ਅੰਦਰ ਹੋਣਾ ਚਾਹੀਦਾ ਠੰਡੇ ਠਾਰ। ਨਾਮ ਜਪ ਜਪ ਕੇ ਪਹਿਲਾਂ ਇਹ ਤ੍ਰਿਸ਼ਨਾ ਦੀ ਅੱਗ ਸ਼ਾਂਤ ਹੁੰਦੀ ਹੈ, ਤੇ ਜਦੋਂ ਇਹ ਤ੍ਰਿਸ਼ਨਾ ਦੀ ਅੱਗ ਸ਼ਾਂਤ ਹੋ ਜਾਂਦੀ ਹੈ, ਬੁੱਝ ਜਾਂਦੀ ਹੈ, ਫਿਰ ਹੌਲੇ ਹੌਲੇ ਹੌਲੇ ਹੌਲੇ ਇਹ ਨਾਮ ਜਲ ਅੰਦਰ ਨੂੰ, ਹਿਰਦੇ ਨੂੰ ਠੰਡੇ ਠਾਰ ਕਰ ਦਿੰਦਾ ਹੈ। ਇਹ ਕੰਮ ਕਰਦਾ ਹੈ ਨਾਮ, ਪਰਮਾਤਮਾ ਦੀ ਸਿਫਤ ਸਲਾਹ ਇਹ ਕੰਮ ਕਰਦੀ ਹੈ। ਗੁਰਮੁਖ ਸ਼ਬਦ ਆ ਰਿਹਾ, ਗੁਰਮੁਖ ਰਾਮ ਨਾਮ ਤ੍ਰਿਪਤਾਸੇ, ਗੁਰਮੁਖ ਗੁਰਮੁਖ ਦੀ ਪਰਿਭਾਸ਼ਾ ਆਪਾਂ ਪੁੱਛੀਏ ਵੀ ਗੁਰਮੁਖ ਦੀ ਡੈਫੀਨੇਸ਼ਨ ਕੀ ਹੈ। ਸਤਿਗੁਰੂ ਜੀ ਗੁਰਮੁਖ ਕਹਿੰਦੇ ਕਿਸ ਨੂੰ? ਉਸ ਤਰ੍ਹਾਂ ਜੇਕਰ ਆਪਾਂ ਅਰਥ ਕਰੀਏ ਸਿੱਧੇ ਸਿੱਧੇ ਗੁਰਮੁਖ ਦੇ, ਜਿਹਦਾ ਗੁਰੂ ਵੱਲ ਮੂੰਹ ਹੋਵੇ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆਏ ਉਹ ਗੁਰਮੁਖ ਹੈ, ਜਿਹਦਾ ਮੂੰਹ ਗੁਰੂ ਵੱਲ ਹੋਏ ਉਹ ਗੁਰਮੁਖ ਹੈ, ਜਿਹੜਾ ਗੁਰੂ ਦੀ ਗੱਲ ਮੰਨੇ ਉਹ ਗੁਰਮੁਖ ਹੈ। ਤੇ ਹੋਰ ਜੇਕਰ ਖੁਲਾਸਾ ਕਰਨਾ ਹੋਵੇ ਤਾਂ ਤੀਜੇ ਪਾਤਸ਼ਾਹ ਜੀ ਨੂੰ ਪੁੱਛ ਲੈਂਦੀ ਹੈ ਅਨੰਦ ਸਾਹਿਬ ਵਿੱਚ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰਨਾ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਕੋਈ ਕਹੇ ਵੀ ਮੈਂ ਤਾਂ ਜੀ ਡੇਲੀ ਬਿਲਕੁਲ ਜਾ ਕੇ ਗੁਰੂ ਸਾਹਿਬ ਦੇ ਸਾਹਮਣੇ ਹੀ ਬਹਿੰਦਾ, ਬਿਲਕੁਲ ਤਾਬਿਆਂ ਦੇ ਸਾਹਮਣੇ ਹੀ ਬਹਿੰਦਾ ਮੈਂ ਤਾਂ ਜੀ, ਫਿਰ ਮੈਂ ਤਾਂ ਗੁਰੂ ਦੇ ਸਾਹਮਣੇ ਹੀ ਬੈਠਾ, ਮੈਂ ਤਾਂ ਸਨਮੁਖ ਹੋ ਗਿਆ। ਨਹੀਂ ਪਿਆਰਿਆ, ਇਹ ਸਨਮੁਖ ਨਹੀਂ। ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਪੁੱਛ ਲੈ ਵੀ ਕਿੰਨੀ ਮਸ਼ਕਤ ਕਰਨੀ ਪੈਂਦੀ, ਸਨਮੁਖ ਤਾਂ ਹੋਏਗਾ, ਤੂੰ ਐਵੇਂ ਨਹੀਂ ਸਨਮੁਖ ਹੁੰਦਾ ਸਿਰਫ ਗੁਰੂ ਸਾਹਿਬ ਦੇ ਸਾਹਮਣੇ ਬੈਠ ਗਿਆ ਬਸ, ਤੇ ਕਹੇ ਵੀ ਮੈਂ ਤਾਂ ਸਨਮੁਖ ਬੈਠਾ ਜੀ, ਮੇਰੇ ਤੇ ਤਾਂ ਹੋ ਗਈ ਕਿਰਪਾ। ਚੰਗੀ ਗੱਲ ਹੈ ਤੂੰ ਗੁਰੂ ਦੀ ਗੋਦ ਵਿੱਚ ਆ ਕੇ ਬੈਠਿਆ, ਚੰਗੀ ਗੱਲ ਹੈ, ਪਰ ਕਿਤੇ ਸਮਝ ਕਰ ਕਿ ਸਨਮੁਖ ਕਹਿੰਦੇ ਕਿਸ ਨੂੰ, ਅਸਲ ਵਿੱਚ ਸਨਮੁਖ ਕੌਣ ਹੈ, ਅਸਲ ਵਿੱਚ ਗੁਰਮੁਖ ਕੌਣ ਹੈ। ਜੇ ਕੋ ਸਿੱਖ ਗੁਰੂ ਸਿੱਤੀ ਸਨਮੁਖ ਹੋਵੇ, ਜਿਹੜਾ ਆ ਕੇ ਗੁਰੂ ਦੇ ਸਾਹਮਣੇ ਨਤਮਸਤਕ ਹੋਵੇ, ਸਭ ਤੋਂ ਪਹਿਲੀ ਗੱਲ ਹੈ। ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੇ ਗੁਰ ਨਾਲੇ। ਸਨਮੁਖ ਤਾਂ ਹੋ ਗਿਆ, ਮੱਥਾ ਤਾਂ ਟੇਕ ਲਿਆ, ਪਰ ਹੁਣ ਕੰਮ ਇਹ ਹੈ ਵੀ ਜੀ ਕਰਕੇ ਮਨ ਕਰਕੇ। ਕਈ ਵਾਰ ਨਾ ਆਪਾਂ ਕਹਿੰਦੇ ਹਾਂ ਵੀ ਇਹ ਕੰਮ ਮੈਂ ਕਰ ਤਾਂ ਲਿਆ ਪਰ ਮੇਰਾ ਮਨ ਨਹੀਂ ਸੀ ਕਰ ਰਿਹਾ। ਬੜੇ ਸਮਝੇ ਹੋ, ਬਰੀਕੀ ਵਾਲੀ ਗੱਲ ਹੈ ਸਤਸੰਗਤ ਜੀ। ਕਈ ਵਾਰ ਮਨੁੱਖ ਕਿਸੇ ਕੰਮ ਨੂੰ ਕਰ ਲੈਂਦਾ ਹੈ ਤੇ ਬਾਅਦ ਚ ਕਹਿ ਵੀ ਦਿੰਦੇ ਵੀ ਇਹ ਕੰਮ ਮੈਂ ਕਰ ਲਿਆ ਪਰ ਮੇਰਾ ਮਨ ਨਹੀਂ ਸੀ ਕਰ ਰਿਹਾ। ਇਹ ਕੰਮ ਪਤਾ ਕਿਹੜਾ ਹੁੰਦਾ ਹੈ? ਬੱਧਾ ਚੱਟੀ, ਬੱਧਾ ਚੱਟੀ ਕਰਨਾ, ਬਈ ਮੇਰਾ ਮਨ ਨਹੀਂ ਕਰ ਰਿਹਾ ਸੀ ਪਰ ਮੈਂ, ਮੇਰੀ ਮਜਬੂਰੀ ਸੀ ਕੋਈ, ਮੈਨੂੰ ਕਰਨਾ ਹੀ ਪਿਆ ਹੈ। ਤੇ ਗੁਰਬਾਣੀ ਇਜਾਜ਼ਤ ਦਿੰਦੀ ਹੈ, ਗੁਰਬਾਣੀ ਕਹਿੰਦੀ ਨਹੀਂ ਪਿਆਰਿਆ, ਇਹਦੀ ਇਜਾਜ਼ਤ ਨਹੀਂ, ਇਹਦੇ ਨਾਲ ਤੇਰਾ ਕੁਝ ਨਹੀਂ ਸੰਵਰਨਾ। ਫਿਰ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਸਿਰਫ ਤੂੰ ਮਜਬੂਰੀ ਕਰਕੇ ਹੀ ਕੁਝ ਕਰਦਾ ਰਹੇ ਨਾ, ਮਨ ਤੇਰਾ ਹੈ ਕੋਈ ਨਹੀਂ, ਅੰਦਰ ਪਿਆਰ ਤੇਰੇ ਕੋਈ ਹੈ ਨਹੀਂ, ਫਿਰ ਉਸ ਕੰਮ ਕਰੇ ਦਾ ਨਾ ਤੈਨੂੰ ਕੋਈ ਲਾਭ ਮਿਲਣਾ ਤੇ ਨਾ ਕਿਸੇ ਹੋਰ ਨੂੰ ਮਿਲਣਾ। ਸਿੱਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜ ਸਾਰ, ਸਾਰ ਦਾ ਭਾਉ ਸ੍ਰੇਸ਼ਟ। ਹੇ ਨਾਨਕ, ਉਹੀ ਕੰਮ ਸ੍ਰੇਸ਼ਟ ਹੈ, ਉਹੀ ਕੰਮ ਸਭ ਤੋਂ ਉੱਤਮ ਹੈ ਜਿਹੜਾ ਖੁਸ਼ੀ ਨਾਲ ਕੀਤਾ ਜਾਵੇ। ਸੱਚ ਜਾਣੀਓ, ਜੇ ਬੱਧਾ ਚੱਟੀ ਕਰਕੇ ਨਿਤਨੇਮ ਵੀ ਕੀਤਾ ਜਾਵੇ ਨਾ, ਉਹ ਵੀ ਨਹੀਂ ਲਿਖੇ ਲੱਗਦਾ। ਫਿਰ ਕੋਈ ਬੁਰਾ ਨਾ ਮੰਨੀਓ ਮੇਰੀ ਗੱਲ ਦਾ, ਸੱਚਾਈ ਹੈ। ਜੇ ਕਿਤੇ ਇਹੀ ਕਹੇ ਬੰਦਾ ਵੀ ਅੰਮ੍ਰਿਤ ਛਕਿਆ ਸੀ, ਪੰਜ ਪਿਆਰਿਆਂ ਨੇ ਕਿਹਾ ਸੀ, ਜਾਂ ਤਾਂ ਪੰਜ ਬਾਣੀਆਂ ਦਾ ਪਾਠ ਕਰਨਾ ਹੈ ਜਾਂ ਫਿਰ ਪੰਜ ਬਾਣੀਆਂ ਦਾ ਪਾਠ ਸੁਣਨਾ ਹੈ, ਤੇ ਕਰਨਾ ਤਾਂ ਪਏਗਾ ਜੀ ਜਾਂ ਸੁਣਨਾ ਤਾਂ ਪਏਗਾ। ਫਿਰ ਤਾਂ ਪਿਆਰਿਆ ਇਹ ਬੱਧਾ ਚੱਟੀ ਹੋ ਰਹੀ ਵੀ ਤੇਰਾ ਮਨ ਨਹੀਂ ਹੈ, ਤੇਰਾ ਹਿਰਦਾ ਨਹੀਂ ਹੈ, ਤੇਰਾ ਦਿਲ ਗਵਾਈ ਨਹੀਂ ਭਰ ਰਿਹਾ, ਤੇਰੀ ਮਜਬੂਰੀ ਹੈ ਬਸ ਸਿਰਫ। ਤੇ ਜਿਹੜਾ ਕੰਮ ਮਜਬੂਰੀ ਚ ਕੀਤਾ ਜਾਵੇ ਉਹਦੇ ਚ ਸਵਾਦ ਨਹੀਂ ਬਣਦਾ, ਬਣਦਾ ਹੀ ਨਹੀਂ ਸਵਾਦ। ਤੇ ਬੱਧਾ ਚੱਟੀ ਨਹੀਂ ਕਰਦੀ, ਭਾਵੇਂ ਤੂੰ ਥੋੜਾ ਜਪ ਲੈਣਾ ਪਰ ਪਿਆਰ ਨਾਲ ਜਪ ਲੈ। ਕਿਸੇ ਬੰਦੇ ਦੇ ਨਾਲ ਬਹੁਤੀ ਗੱਲ ਨਾ ਕਰੀਏ, ਉਲੀ ਪੱਲੀ ਗੱਲਾਂ ਭਾਵੇਂ ਨਾ ਕਰੀਏ, ਥੋੜੀ ਜਿਹੀ ਗੱਲ ਕਰ ਲਓ, ਪਿਆਰ ਵਾਲੀ ਥੋੜੀ ਗੱਲ ਕਰ ਲਓ, ਉਹ ਬੰਦਾ ਤਾਂ ਹੀ ਖੁਸ਼ ਹੋ ਜਾਂਦਾ। ਜੇਕਰ ਰੁੱਖੀ ਰੁੱਖੀ ਗੱਲਾਂ ਹੀ ਕਰੀ ਜਾਈਏ, ਭਾਵੇਂ ਤੂੰ ਦੋ ਘੰਟੇ ਗੱਲਾਂ ਕਰੀ ਜਾ ਪਿਆਰਿਆ, ਕੁਝ ਵੀ ਨਹੀਂ ਮਿਲਣਾ, ਅੱਗੇ ਬੰਦਾ ਖੁਸ਼ ਨਹੀਂ ਹੋਣਾ। ਤੇ ਪਿਆਰ ਵਾਲੇ ਤੂੰ ਦੋ ਬੋਲ ਬੋਲੇ, ਉਹਨੇ ਨਹੀਂ ਕੰਮ ਕਰ ਦੇਣਾ। ਭਗਤ ਕਬੀਰ ਜੀ ਤਾਂ ਹੋਰ ਵੀ ਬੜੇ ਕਮਾਲ ਦੀ ਗੱਲ ਕਹਿੰਦੇ, ਕਹਿੰਦੇ ਬੰਦਾ ਕਹਿੰਦੇ ਵੀ ਮੇਰੇ ਕੋਲ ਸਮਾਂ ਹੀ ਨਹੀਂ ਹੈ, ਮੈਂ ਨਾਮ ਜਪਣ ਨੂੰ ਤਾਂ ਬੜਾ ਮਨ ਕਰਦਾ। ਗੁਰਬਾਣੀ ਮੈਨੂੰ ਮਾਫ਼ ਕਰਿਓ, ਗੁਰਬਾਣੀ ਨਾ ਅੱਗੇ ਤੋਂ ਅੱਗੇ ਹੋਰ ਖੁਲਾਸੇ ਕਰੀ ਜਾਂਦੀ, ਅੱਗੇ ਤੋਂ ਅੱਗੇ ਹੋਰ ਖੁਲਾਸੇ ਕਰੀ ਜਾਂਦੀ। ਪਹਿਲਾਂ ਆਪਾਂ ਪਹਿਲੇ ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਉਹ ਪਹਿਲਾਂ ਆਪਾਂ ਸਾਂਝ ਪਾ ਲਈਏ। ਜੇ ਕੋ ਸਿੱਖ ਗੁਰੂ ਸਿੱਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੇ ਧਿਆਏ। ਐਵੇਂ ਨਹੀਂ ਗੁਰਮੁਖ ਬਣਨਾ, ਤੂੰ ਅਖਵਾਉਣਾ ਬੜਾ ਸੌਖਾ ਹੈ ਪਰ ਗੁਰਮੁਖ ਬਣਨਾ ਬੜਾ ਔਖਾ ਹੈ। ਜੇਕਰ ਔਖਾ ਨਹੀਂ ਤਾਂ ਸੁਣ ਲਓ ਫਿਰ, ਗੁਰੂ ਅਮਰਦਾਸ ਸਾਹਿਬ ਜੀ ਸਮਝਾ ਰਹੇ ਨੇ ਵੀ ਜੇ ਕਿਤੇ ਤੇਰੇ ਕੋਲ ਇਹ ਗੁਣ ਹੈਗੇ ਤਾਂ ਤੂੰ ਗੁਰਮੁਖ ਹੈ, ਨਹੀਂ ਤਾਂ ਸਿਰਫ ਦਿਖਾਵੇ ਦਾ ਗੁਰਮੁਖ ਰਹਿ ਗਿਆ। ਗੁਰ ਕੇ ਚਰਨ, ਗੁਰੂ ਦੇ ਚਰਨ। ਹੁਣ ਫਿਰ ਮੈਂ ਹੋਰ ਥੋੜਾ ਜਿਹਾ ਖੁਲਾਸਾ ਕਰ ਦੇਵਾਂ, ਕੀ ਕਹੋਗੇ ਕਿਵੇਂ ਵਸਾਓਗੇ ਹਿਰਦੇ 'ਚ ਆਪਣੇ ਗੁਰੂ ਦੇ ਚਰਨ। ਚਲੋ ਜਦੋਂ ਸਤਿਗੁਰੂ ਜੀ ਸਰੀਰਕ ਤੌਰ 'ਤੇ ਮੌਜੂਦ ਸਨ ਉਸ ਵੇਲੇ ਤਾਂ ਇਹ ਵੀ ਸੀ ਭਾਈ ਚਲੋ ਸਤਿਗੁਰੂ ਜੀ ਦੇ ਚਰਨ ਫੜ ਲਓ, ਚਰਨ ਘੁੱਟ ਲਓ, ਸੇਵਾ ਕਰ ਲਓ ਸਤਿਗੁਰੂ ਦੇ ਚਰਨਾਂ ਦੀ। ਪਰ ਹੁਣ ਕਿੱਥੇ ਲੱਭੋਗੇ ਗੁਰੂ ਦੇ ਚਰਨ? ਗੁਰਮੁਖ ਤਾਂ ਹੁਣ ਵੀ ਬਣਨਾ ਲੋਕਾਂ ਨੇ, ਗੁਰੂ ਪਿਆਰ ਵਾਲਿਆਂ ਨੇ ਗੁਰਮੁਖ ਤਾਂ ਹੁਣ ਵੀ ਬਣਨਾ, ਫਿਰ ਗੁਰੂ ਦੇ ਚਰਨ ਕੀ ਨੇ? ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਤੇ ਜੇਕਰ ਸਾਨੂੰ ਪਤਾ ਹੋਏਗਾ ਅਸੀਂ ਦੂਜਿਆਂ ਨੂੰ ਦੱਸ ਸਕਦੇ ਹਾਂ, ਜੇਕਰ ਸਾਨੂੰ ਨਹੀਂ ਪਤਾ ਹੋਏਗਾ ਫਿਰ ਮੁਸ਼ਕਿਲ ਹੋ ਜਾਂਦਾ ਕੰਮ, ਦੂਜੇ ਨੂੰ ਕੀ ਦੱਸਾਂਗੇ? ਸੁਭਾਵਕ ਗੱਲ ਹੈ ਸਾਧ ਸੰਗਤ ਜੀ, ਜਿਸ ਸਵਾਲ ਦਾ ਜਵਾਬ ਸਾਨੂੰ ਪਤਾ ਹੋਏਗਾ ਅਸੀਂ ਇੱਕ ਨਹੀਂ ਦੋ ਨੂੰ ਦਸ ਨੂੰ ਸੈਕੜਿਆਂ ਨੂੰ ਦੱਸ ਸਕਦੇ ਹਾਂ, ਪਰ ਜੇ ਆਪਣੇ ਆਪ ਨੂੰ ਪਤਾ ਨਾ ਹੋਵੇ ਫਿਰ ਮੁਸ਼ਕਿਲ ਹੋ ਜਾਂਦਾ ਵੀ ਦੂਜੇ ਨੂੰ ਕੀ ਦੱਸਾਂਗੇ, ਇੱਕ ਬੰਦੇ ਉਹਨੂੰ ਵੀ ਨਹੀਂ ਦੱਸ ਸਕਦੇ। ਜੇਕਰ ਤੁਹਾਨੂੰ ਕੋਈ ਪੁੱਛ ਲੈ ਸਵਾਲ ਕਰਦੇ ਵੀ ਗੁਰਮੁਖ ਪਿਆਰਿਓ ਤੁਸੀਂ ਗੁਰਦੁਆਰੇ ਸਾਹਿਬ ਜਾਂਦੇ ਹੋ ਡੇਲੀ, ਤੁਸੀਂ ਕਥਾ ਕੀਰਤਨ ਵੀ ਸੁਣਦੇ, ਸਾਨੂੰ ਇਹ ਦੱਸ ਦਿਓ ਭਾਈ ਗੁਰੂ ਦੇ ਚਰਨ ਕੀ ਹੁੰਦੇ ਨੇ, ਅਸੀਂ ਸੇਵਾ ਕਰਨੀ ਚਾਹੁੰਦੇ ਹਾਂ। ਗੁਰਬਾਣੀ ਹੀ ਗੁਰੂ ਦਾ ਸ਼ਬਦ ਹੀ ਗੁਰੂ ਦਾ ਉਪਦੇਸ਼ ਹੀ ਗੁਰੂ ਦੇ ਚਰਨ ਨੇ। ਗੁਰਬਾਣੀ ਹੀ ਗੁਰੂ ਦੇ ਹੱਥ ਨੇ, ਗੁਰਬਾਣੀ ਹੀ ਗੁਰੂ ਦਾ ਹਿਰਦਾ ਹੈ, ਗੁਰਬਾਣੀ ਹੀ ਗੁਰੂ ਦੀ ਅੱਖ ਹੈਗੀਆਂ। ਵਸਾਲੇ ਪਿਆਰੇ ਆਪਣੇ ਹਿਰਦੇ ਚ ਗੁਰਬਾਣੀ ਨੂੰ। ਚੌਥੇ ਪਾਤਸ਼ਾਹ ਜੀ ਨੂੰ ਹੋਰ ਪੁੱਛ ਲੈਂਦੇ ਆਪਾਂ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ। ਗੁਰ ਤੇ ਬਾਣੀ ਦੋਨੋਂ ਅਲੱਗ ਅਲੱਗ ਹੈਗੇ ਨੇ, ਇਕੱਠੇ ਨਹੀਂ ਹੈਗੇ, ਇਕੱਠੇ ਹੋ ਜਾਣਗੇ ਤਾਂ ਫਿਰ ਗੁਰਬਾਣੀ ਹੋ ਗਿਆ, ਇੱਕੋ ਹੀ ਸ਼ਬਦ ਹੋ ਗਿਆ। ਗੁਰ ਬਾਣੀ ਕਹਿ, ਗੁਰੂ ਬਾਣੀ ਆਖਦੇ ਨੇ, ਕਹਿੰਦੇ ਨੇ। ਤੇ ਸੇਵਕ ਦਾ ਕੀ ਕੰਮ ਹੈ? ਗੁਰੂ ਦਾ ਕੰਮ ਹੈ ਬਾਣੀ ਆਖ ਕੇ ਸੁਣਾਉਣੀ, ਤੇ ਸੇਵਕ ਦਾ ਕੰਮ ਹੈ ਗੁਰ ਬਾਣੀ ਕਹਿ ਸੇਵਕ ਜਨ ਮੰਨੈ। ਸੇਵਕ ਦਾ ਕੰਮ ਮੰਨਣਾ ਹੈ, ਤੇ ਫਿਰ ਹੁੰਦਾ ਕੀ ਹੈ? ਪ੍ਰਤੱਖ ਗੁਰੂ ਨਿਸਤਾਰੇ, ਗੁਰੂ ਪ੍ਰਤੱਖ ਤੌਰ ਤੇ ਉਸਦਾ ਨਿਸਤਾਰਾ ਕਰ ਦਿੰਦੇ ਨੇ। ਭਾਉ ਇਹ ਹੈ ਪਿਆਰਿਆ, ਜੇ ਤੂੰ ਗੁਰਬਾਣੀ ਨੂੰ ਗੁਰੂ ਮੰਨੇਗਾ, ਗੁਰਬਾਣੀ ਨੇ ਬਾਰ ਬਾਰ ਤੈਨੂੰ ਸਮਝਾ ਦੇਣਾ, ਤੈਨੂੰ ਗਲਤ ਕੰਮਾਂ ਤੋਂ ਬਚਾ ਲੈਣਾ, ਜ਼ਿੰਦਗੀ ਦਾ ਸਿੱਧਾ ਰਾਹ, ਸੌਖਾ ਰਾਹ, ਵਧੀਆ ਰਾਹ ਗੁਰਬਾਣੀ ਨੇ ਤੈਨੂੰ ਆਪੇ ਦੱਸੀ ਜਾਣਾ। ਕਿਸੇ ਨੂੰ ਰਾਹ ਪੁੱਛਣ ਦੀ ਲੋੜ ਨਹੀਂ, ਜੋ ਤੂੰ ਪੁੱਛਣਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਕੇ ਪੁੱਛ ਲੈ। ਜੇ ਤੇਰੇ ਮਨ ਵਿੱਚ ਕੋਈ ਸ਼ੰਕਾ ਹੈ ਕੱਢ ਲੈ ਆਪਣੀ ਸ਼ੰਕਾ, ਗੁਰੂ ਨੂੰ ਆ ਕੇ ਪੁੱਛ ਲੈ, ਸਤਿਗੁਰੂ ਜੀ ਮੇਰਾ ਇਹ ਸਵਾਲ ਹੈ ਮੈਨੂੰ ਜਵਾਬ ਦਿਓ, ਗੁਰਬਾਣੀ ਨੂੰ ਪੜ੍ਹ ਥੋੜ੍ਹੀ ਦੇਰ, ਜਵਾਬ ਆਪੇ ਮਿਲ ਜਾਏਗਾ ਤੈਨੂੰ। ਗੁਰ ਕੇ ਚਰਨ ਹਿਰਦੇ ਧਿਆਏ, ਹਿਰਦੇ ਵਿੱਚ, ਹਿਰਦੇ ਨਾਲ ਧਿਆਉਣਾ ਪੈਣਾ ਮਨ ਕਰਕੇ। ਗਾਵੀਐ ਸੁਣੀਐ ਮਨ ਰੱਖੀਐ ਪਾਓ, ਗੁਰੂ ਨਾਨਕ ਸਾਹਿਬ ਜੀ ਵੀ ਕਹਿ ਰਹੇ ਨੇ ਜਪਜੀ ਸਾਹਿਬ ਵਿੱਚ। ਹੋਰ ਗਵਾਹੀ ਭਰ ਲੈਂਦੇ ਹਾਂ, ਜਦੋਂ ਵੀ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਗਾਇਆ ਜਾਏ, ਸੁਣਿਆ ਜਾਏ, ਤੀਜੀ ਗੱਲ ਬਹੁਤ ਜ਼ਰੂਰੀ ਹੈ, ਮਨ ਰੱਖੀਐ ਭਾਓ, ਮਨ ਵਿੱਚ ਭਾਵਨਾ ਰੱਖੀ ਪਿਆਰਿਆ ਬਣਾ ਕੇ, ਸ਼ਰਧਾ ਹੋਵੇ, ਪਿਆਰ ਹੋਵੇ ਮਨ ਵਿੱਚ, ਨਹੀਂ ਤਾਂ ਜਿੰਨੀ ਮਰਜ਼ੀ ਗੁਰਬਾਣੀ ਸੁਣ ਲੈ, ਜਿੰਨੀ ਮਰਜ਼ੀ ਪੜ੍ਹ ਲੈ, ਤੈਨੂੰ ਲਾਭ ਨਹੀਂ ਮਿਲਣਾ ਕੋਈ। ਲਾਭ ਤਾਂ ਮਿਲੇਗਾ ਜਦੋਂ ਤੇਰੇ ਅੰਦਰ ਸ਼ਰਧਾ ਹੋਏਗੀ, ਤੇਰੇ ਅੰਦਰ ਪਿਆਰ ਹੋਏਗਾ। ਜ਼ਿਆਦਾ ਨਾ ਸੁਣੀ ਭਾਵੇਂ ਘੱਟ ਹੀ ਸੁਣ ਲਈ, ਉਹਨੇ ਹੀ ਕੰਮ ਕਰ ਦੇਣਾ। ਪਰ ਜੇ ਕਿਤੇ ਪਿਆਰ ਨਹੀਂ ਅੰਦਰ, ਭਾਵਨਾ ਨਹੀਂ ਅੰਦਰ, ਸ਼ਰਧਾ ਨਹੀਂ, ਭਾਵੇਂ ਤੂੰ ਸਾਰੇ ਦਿਨ ਗੁਰਦੁਆਰੇ ਬੈਠਾ ਰਹੇ, ਫਿਰ ਵੀ ਤੇਰਾ ਕੁਝ ਨਹੀਂ ਸਮਰਨਾ। ਇਹ ਤਾਂ ਗੁਰਬਾਣੀ ਦਾ ਫੈਸਲਾ ਹੈ, ਇਹ ਨਹੀਂ ਭਾਈ ਕੋਈ ਮੈਂ ਆਪਣੇ ਵੱਲੋਂ ਕਹਿ ਰਿਹਾ, ਨਹੀਂ, ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ। ਗਾਵੀਏ, ਸੁਣੀਏ, ਮਨ ਰੱਖੀਏ ਭਾਓ, ਤੇ ਲਾਭ ਵੀ ਪਤਾ ਕਿੰਨਾ ਵੱਡਾ ਮਿਲਦਾ। ਦੁੱਖ ਪਰ ਹਰ, ਪਰ ਹਰ ਦਾ ਭਾਓ ਹੁੰਦਾ ਪਿੱਛੇ ਹਟ ਜਾਣਾ, ਦੁੱਖ ਤੇਰੇ ਪਿੱਛੇ ਹਟ ਜਾਣਗੇ। ਤੇ ਮਿਲੇਗਾ ਕੀ? ਸੁੱਖ ਘਰ ਲੈ ਜਾਏ। ਇਸ ਹਿਰਦੇ ਦੇ ਅੰਦਰ, ਹਿਰਦੇ ਰੂਪੀ ਘਰ ਦੇ ਅੰਦਰ ਤੂੰ ਸੁੱਖ ਹਾਸਲ ਕਰ ਲਏਗਾ। ਸਤਿਗੁਰੂ ਜੀ ਤਾਂ ਬੜੇ ਸੌਖੇ ਸੁਖੇ ਢੰਗ ਸਾਨੂੰ ਦੱਸਦੇ ਨੇ, ਪਿਆਰਿਆ ਕਰ ਲੈ ਕਮਾਈ, ਤੂੰ ਜਿੰਨੀ ਕੀਤੀ ਜਾਵੇ ਕਰ ਲੈ ਕਮਾਈ। ਤੇ ਫਿਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ। ਅੰਤਰ ਆਤਮੈ, ਆਪਣੇ ਆਤਮੇ ਦੇ ਅੰਦਰ, ਆਪਣੇ ਹਿਰਦੇ ਦੇ ਅੰਦਰ ਕੀ ਕਰਨਾ? ਗੁਰੂ ਦੇ ਚਰਨਾਂ ਨੂੰ ਭਾਓ, ਗੁਰੂ ਦੀ ਪਾਵਨ ਬਾਣੀ ਨੂੰ ਸੰਭਾਲ ਕੇ ਰੱਖਣਾ ਹੈ। ਕਿਉਂ? ਕਿਉਂਕਿ ਬਹੁਤ ਕੀਮਤੀ ਨੇ ਇਹ ਗੁਰਬਾਣੀ, ਬੜੀ ਕੀਮਤੀ ਹੈ, ਬਹੁਤ ਕੀਮਤੀ ਹੈ। ਇਸ ਨੂੰ ਹੋਰ ਦੁਨਿਆਵੀ ਤੌਰ ਤੇ ਆਪਾਂ ਦੇਖੀਏ ਵੀ ਜਿਹੜੀ ਚੀਜ਼ ਬਹੁਤੀ ਕੀਮਤੀ ਨਾ ਹੋਵੇ ਉਸਨੂੰ ਐਵੇਂ ਸੁੱਟੀ ਰੱਖਦੇ ਹਾਂ, ਤੇ ਜਿਹੜੀ ਚੀਜ਼ ਕੀਮਤੀ ਹੋਵੇ ਉਸਨੂੰ ਤਾਂ ਬੜੀ ਸਾਂਭ ਕੇ ਰੱਖਦੇ ਹਾਂ, ਲੋਕਰਾਂ 'ਚ ਰੱਖਦੇ ਹਾਂ। ਕਿਉਂ? ਉਹ ਬਹੁਤ ਕੀਮਤੀ ਹੈ। ਦੇਖਿਆ ਕਿਸੇ ਨੇ ਕੀਮਤੀ ਚੀਜ਼ ਐਵੇਂ ਸੁੱਟੀ ਹੋਵੇ? ਕਿਸੇ ਨੇ ਸੋਨਾ ਪੈਸਾ ਐਵੇਂ ਸੁੱਟਿਆ ਹੋਵੇ ਬਾਹਰ? ਨਹੀਂ, ਬੜਾ ਸਾਂਭ ਸਾਂਭ ਕੇ ਰੱਖਦੇ। ਤੇ ਜਿਹੜੀ ਸ਼ੈ, ਜਿਹੜੀ ਵਸਤੂ, ਜਿਹੜਾ ਪਦਾਰਥ ਕੀਮਤੀ ਨਹੀਂ, ਸੁੱਟਾ ਰਹਿ, ਪਿਆ ਰਹਿਣ ਦਿਓ, ਬਾਹਰ ਸੁੱਟੋ, ਕੋਈ ਪਰਵਾਹ ਨਹੀਂ ਉਹਦੀ। ਕਾਰਨ ਕੀ ਹੈ? ਉਹ ਕੀਮਤੀ ਨਹੀਂ ਹੈ। ਇਹ ਗੁਰਬਾਣੀ ਬੜੀ ਕੀਮਤੀ ਹੈ, ਤੇ ਸਤਿਗੁਰੂ ਜੀ ਕਹਿ ਰਹੇ ਨੇ ਗੁਰੂ ਦੇ ਚਰਨ ਬੜੇ ਕੀਮਤੀ ਨੇ, ਇਹ ਗੁਰੂ ਦੀ ਪਾਵਨ ਬਾਣੀ ਬੜੀ ਕੀਮਤੀ ਹੈ ਪਿਆਰਿਆ, ਇਸ ਨੂੰ ਸਾਂਭ ਕੇ ਰੱਖਣਾ ਪਏਗਾ ਹਿਰਦੇ ਚ, ਤਾਂ ਗੱਲ ਬਣਨੀ। ਜੇ ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ। ਸੋਕਾ ਕੰਮ ਨਹੀਂ, ਹੋਰ ਜਿਹੜਾ ਦੱਸਿਆ, ਆਪਣਾ ਆਪਾ ਛੱਡ ਦੇ, ਆਪਣੀ ਹਉਮੈ ਮੈਂ ਛੱਡ ਦੇ, ਆਪਣਾ ਹੰਕਾਰ ਛੱਡ ਦੇ, ਮੈਂ ਮੇਰਾ ਛੱਡ ਦੇ। ਪਰ ਸਾਧ ਸੰਗਤ ਜੀ, ਕਹਿਣਾ ਬੜਾ ਸੌਖਾ ਹੈ, ਸੁਣਨਾ ਬਹੁਤ ਸੌਖਾ ਹੈ, ਪਰ ਮੰਨਣਾ ਇਸ ਕੰਮ ਨੂੰ ਬਹੁਤ ਔਖਾ ਹੈ। ਪਰ ਮੈਂ ਫਿਰ ਜ਼ਿਕਰ ਕਰਾਂ, ਇੱਕ ਵਾਰ ਨਹੀਂ, ਮੈਂ ਬਹੁਤ ਵਾਰ ਕਹਿੰਦਾ ਕਿ ਇਸ ਸੰਸਾਰ ਵਿੱਚ ਕੋਈ ਵੀ ਕੰਮ ਮੁਸ਼ਕਲ ਨਹੀਂ, ਔਖਾ ਨਹੀਂ, ਤੇ ਕੋਈ ਵੀ ਕੰਮ ਸੌਖਾ ਨਹੀਂ। ਜੇ ਕਿਤੇ ਬੰਦੇ ਦਾ ਦ੍ਰਿੜ ਵਿਸ਼ਵਾਸ ਹੋਵੇ, ਮਸ਼ਕਤ ਹੋਵੇ, ਮਿਹਨਤ ਹੋਵੇ ਉਸ ਬੰਦੇ ਦੀ, ਗੁਰੂ ਤੇ ਪਰਮਾਤਮਾ ਤੇ ਪੂਰਾ ਭਰੋਸਾ ਹੋਵੇ, ਕੋਈ ਵੀ ਕੰਮ ਮੁਸ਼ਕਲ ਨਹੀਂ, ਕੋਈ ਵੀ ਕੰਮ ਮੁਸ਼ਕਲ ਨਹੀਂ। ਕਈ ਵਾਰ ਆਪਾਂ ਵੇਖਦੇ ਹਾਂ, ਹੈ ਇਹ ਕੰਮ ਇਸ ਬੰਦੇ ਨੇ ਕਰ ਦਿੱਤਾ, ਕਿਵੇਂ ਕਰ ਦਿੱਤਾ, ਬੜਾ ਮੁਸ਼ਕਲ ਕੰਮ ਹੈ। ਭਾਈ ਤੈਨੂੰ ਮੁਸ਼ਕਲ ਲੱਗ ਰਿਹਾ, ਤੇਰਾ ਅਭਿਆਸ ਨਹੀਂ ਹੈ। ਉਸ ਬੰਦੇ ਦਾ ਅਭਿਆਸ ਹੈ, ਉਹਦੇ ਵਾਸਤੇ ਮੁਸ਼ਕਲ ਨਹੀਂ। ਜਿਸ ਬੰਦੇ ਨੇ ਅਭਿਆਸ ਕੀਤਾ ਹੈ ਉਹਦੇ ਵਾਸਤੇ ਕੋਈ ਕੰਮ ਮੁਸ਼ਕਲ ਨਹੀਂ, ਤੇ ਜਿਹਨੇ ਅਭਿਆਸ ਹੀ ਨਾ ਕੀਤਾ ਹੋਵੇ ਉਹਦੇ ਵਾਸਤੇ ਤਾਂ ਸਭ ਕੁਝ ਹੀ ਮੁਸ਼ਕਲ ਹੈ। ਨਾਮ ਜਪਣਾ ਕਿਹੜਾ ਸੌਖਾ ਹੈ ਜਿਹਨੇ ਅਭਿਆਸ ਹੀ ਨਾ ਕੀਤਾ, ਜਿਸਨੇ ਯਤਨ ਹੀ ਨਾ ਕੀਤਾ, ਕੋਸ਼ਿਸ਼ ਹੀ ਨਾ ਕੀਤੀ ਨਾਮ ਜਪਣ ਦੀ, ਆਪਣੇ ਹਿਰਦੇ 'ਚ ਪਰਮਾਤਮਾ ਦੇ ਨਾਮ ਨੂੰ ਵਸਾਉਣ ਦਾ ਯਤਨ ਹੀ ਨਹੀਂ ਕੀਤਾ, ਉਹਦੇ ਵਾਸਤੇ ਤਾਂ ਫਿਰ ਔਖਾ ਹੀ ਹੈ। ਜੇ ਅਭਿਆਸ ਨਾ ਕਰੀਏ ਅਸੀਂ ਪੜ੍ਹਾਈ ਲਿਖਾਈ ਸਿੱਖ ਸਕਦੇ ਹਾਂ? ਜੇ ਅਭਿਆਸ ਨਾ ਕਰੀਏ ਨਹੀਂ ਸਿੱਖ ਸਕਦੇ, ਕੋਈ ਵੀ ਕੰਮ ਨਹੀਂ ਸਿੱਖ ਸਕਦੇ ਜੇ ਅਭਿਆਸ ਨਾ ਕਰੀਏ। ਪਿਆਰਿਆਂ, ਤੂੰ ਇੱਕ ਕਦਮ ਚੁੱਕ, ਬਸ ਇੱਕ ਕਦਮ ਤੂੰ ਗੁਰੂ ਵੱਲ ਪੁੱਟ ਤੇ ਅਰਦਾਸ ਕਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕੰਮ ਤੁਸੀਂ ਕਰਨਾ ਹੈ, ਆਪਣੇ ਸੋਹਣੇ ਮੁਬਾਰਕ ਚਰਨ ਮੇਰੇ ਹਿਰਦੇ ਦੇ ਅੰਦਰ ਤੁਸੀਂ ਆਪ ਵਸਾਉਣੇ ਨੇ। ਇਹ ਤੁਹਾਡੀ ਪਾਵਨ ਬਾਣੀ ਤੁਸੀਂ ਆਪ ਕਿਰਪਾ ਕਰਕੇ ਮੇਰੇ ਹਿਰਦੇ ਦੇ ਅੰਦਰ ਵਸਾਉਣੀ, ਜੇ ਤੁਸੀਂ ਆਪ ਕਿਰਪਾ ਕਰਨੀ ਮੇਰੇ ਤੇ, ਮੈਂ ਨਹੀਂ ਇਸ ਜੋਗਾ ਹੈਗਾ। ਸਤਿਗੁਰੂ ਜੀ ਮੈਂ ਤਾਂ ਤੇਰੇ ਅੱਗੇ ਅਰਦਾਸ ਕਰਨ ਜੋਗਾ, ਬਸ ਅਰਦਾਸ ਕਰ ਲਿਆਂਗਾ, ਇਹ ਕਿਰਪਾ ਤੂੰ ਕਰਨੀ ਜੇ। ਤੇ ਭਾਈ ਗੁਰਦਾਸ ਜੀ ਕਹਿੰਦੇ, ਕਹਿਣ ਲੱਗੇ ਤੂੰ ਇੱਕ ਕਦਮ ਪੁੱਟ ਕੇ ਤਾਂ ਦੇਖ ਗੁਰੂ ਵੱਲ। ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ। ਸਤਿਗੁਰੂ ਨੇ ਤੇ ਅੱਗੇ ਆ ਜਾਣਾ ਤੈਨੂੰ ਲੈਣ ਵਾਸਤੇ। ਗੁਰੂ ਨਾਲ ਤੂੰ ਥੋੜਾ ਜਿਹਾ ਪਿਆਰ ਕਰਕੇ ਤਾਂ ਦੇਖ ਫਿਰ ਗੁਰੂ ਨੇ ਕਿਵੇਂ ਤੈਨੂੰ ਆਪਣੇ ਸੀਨੇ ਨਾਲ ਲਾ ਲੈਣਾ, ਪਿਆਰ ਵਿੱਚ ਭਿੱਜ ਕੇ ਕਿੰਨਾ ਪਿਆਰ ਤੈਨੂੰ ਗੁਰੂ ਨੇ ਦੇਣਾ ਫਿਰ। ਪਰ ਇੱਕ ਵਾਰ ਤੂੰ ਗੁਰੂ ਚਰਨਾਂ 'ਚ ਆ ਕੇ ਅਰਦਾਸ ਤਾਂ ਕਰਿਆ ਕਰ, ਆਪ ਛੱਡ ਗੁਰੂ ਦੇ ਸਾਹਮਣੇ ਆ ਕੇ ਨਾ ਆਪਣਾ ਆਪਾ ਨਾ ਜਤਾਇਆ ਕਰ, ਆਪਣੀ ਪਦਵੀ ਬਾਹਰ ਰੱਖ ਕੇ ਆਇਆ ਕਰ। ਦੁਨਿਆਵੀ ਪਦਵੀ ਤੈਨੂੰ ਵਾਹਿਗੁਰੂ ਜੀ ਨੇ ਦਿੱਤੀ, ਬਹੁਤ ਸੋਹਣੀ ਗੱਲ ਹੈ, ਪਰ ਉਸ ਪਦਵੀ ਨੂੰ ਅੰਦਰ ਨਾ ਲੈ ਕੇ ਆਇਆ ਕਰ, ਉਹਨੂੰ ਬਾਹਰ ਛੱਡ ਦਿਆ ਕਰ ਵੀ ਤੂੰ ਪਦਵੀ ਇੱਥੇ ਹੀ ਰਹਿ। ਦੁਨੀਆ ਵੀ ਦੌਲਤ ਦਾ ਹੰਕਾਰ ਅੰਦਰ ਨਾ ਲੈ ਕੇ ਆਇਆ ਕਰ, ਉਹਨੂੰ ਬਾਹਰ ਛੱਡ ਦਿਆ ਕਰ। ਇੱਥੇ ਤਾਂ ਨਿਮਾਣਾ ਹੋ ਕੇ, ਨਿਤਾਣਾ ਹੋ ਕੇ, ਨਿਆਸਰਾ ਹੋ ਕੇ, ਤਾਂ ਕਿ ਗੁਰੂ ਦੇ ਸਾਹਮਣੇ ਨਤਮਸਤਕ ਹੋਣਾ ਹੈ ਤੇ ਸਤਿਗੁਰੂ ਜੀ ਨੂੰ ਅਰਦਾਸ ਕਰਨੀ ਹੈ, ਸਤਿਗੁਰੂ ਜੀ ਇਹ ਸੀਸ ਤੇਰੇ ਦਰ ਤੇ ਟਿੱਕਾ ਹੈ, ਤੇਰੇ ਚਰਨਾਂ 'ਚ ਡਿੱਗਿਆ ਏ। ਸੱਚ ਜਾਣੀਓ ਗੁਰੂ ਐਵੇਂ ਬਾਂਹ ਫੜਦੇ ਨੇ, ਫਿਰ ਉਹ ਸਿਰ ਕਿਸੇ ਦੇ ਅੱਗੇ ਨਹੀਂ ਝੁਕਦਾ, ਫਿਰ ਹੋਰ ਦੇ ਅੱਗੇ ਝੁਕਣ ਦੀ ਲੋੜ ਨਹੀਂ ਪੈਂਦੀ। ਜਿਹੜਾ ਗੁਰੂ ਅੱਗੇ ਝੁਕ ਗਿਆ ਤਨ ਕਰਕੇ ਮਨ ਕਰਕੇ, ਗੁਰੂ ਫਿਰ ਉਹਨੂੰ ਦੂਜਿਆਂ ਦੇ ਅੱਗੇ ਨਹੀਂ ਝੁਕਣ ਦਿੰਦਾ, ਭਾਉ ਦੀ ਨਿਰਾਦਰੀ ਨਹੀਂ ਕਿਤੇ ਹੋਣ ਦਿੰਦਾ ਗੁਰੂ ਫਿਰ। ਪਰ ਤੂੰ ਮਨ ਕਰਕੇ ਗੁਰੂ ਅੱਗੇ ਝੁਕੇ ਤਾਂ ਦੇਖ, ਇੱਥੇ ਨਹੀਂ ਆਕੜਿਆ ਰਹਿਣਾ। ਆਪ ਛੱਡ ਸਦਾ ਰਹਿ ਪਰਨੇ, ਪਰਨੇ ਦਾ ਭਾਉ ਹੈ ਆਸਰਾ, ਗੁਰੂ ਦੇ ਆਸਰੇ ਤੇ ਰਿਹਾ ਕਰ। ਸਤਿਗੁਰੂ ਜੀ ਮੈਨੂੰ ਤੇਰਾ ਹੀ ਆਸਰਾ, ਮੈਂ ਮੇਰੇ ਅੰਦਰ ਕੋਈ ਸ਼ਾਣਪ ਨਹੀਂ, ਮੇਰੀ ਮਤ ਵੀ ਉੱਚੀ ਹੈਗੀ, ਥੋੜੀ ਹੈਗੀ, ਥੋੜੀ ਮਤ ਹੈਗੀ। ਆਪ ਛੱਡ ਸਦਾ ਰਹਿ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਈ, ਗੁਰੂ ਤੋਂ ਬਿਨਾਂ ਹੋਰ ਜਗ੍ਹਾ ਜਗ੍ਹਾ ਨਾ ਮੱਥੇ ਜਾ ਕੇ ਟੇਕਦਾ ਰਹੀ ਪਿਆਰਿਆ। ਜੇਕਰ ਜਗ੍ਹਾ ਜਗ੍ਹਾ ਹੀ ਮੱਥੇ ਟੇਕਦਾ ਰਿਹਾ ਫਿਰ ਤੂੰ ਗੁਰੂ ਵਾਲਾ ਨਹੀਂ ਹੈ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਈ। ਸਤਿਗੁਰੂ ਜੀ ਕਿਰਪਾ ਕਰਨ, ਇੱਥੋਂ ਹੀ ਆਪਾਂ ਕੱਲ੍ਹ ਫਿਰ ਵਿਚਾਰ ਆਰੰਭ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾਂਗ ਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਆਗੰਤ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਦੇ ਨਾਲ, ਕਥਾ ਦੇ ਨਾਲ ਜੋੜਿਆ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ 'ਚ ਇੱਕ ਬੇਨਤੀ ਹੈ ਕਿ 6 ਜੂਨ ਆ ਰਹੀ ਹੈ, 6 ਜੂਨ ਸ਼ਨਿਚਰਵਾਰ ਦਿਨ, ਜੋ ਸੈਨ ਫਰਾਂਸਿਸਕੋ ਹਰੇਕ ਸਾਲ ਦੀ ਤਰ੍ਹਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹਾਦਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਨਗਰ ਕੀਰਤਨ ਕੱਢਿਆ ਜਾਂਦਾ ਹੈ। ਬੇਨਤੀ ਹੈ ਕਿ ਆਪ ਸੰਗਤਾਂ ਸੇਵਾ ਵਿੱਚ ਵੀ ਜ਼ਰੂਰ ਹਿੱਸਾ ਲਓ ਅਤੇ ਉਸ ਦਿਨ 6 ਜੂਨ ਨੂੰ ਉੱਥੇ ਪਹੁੰਚ ਕੇ ਆਪਾਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਖੁਸ਼ੀ ਅਤੇ ਸ਼ਹੀਦਾਂ ਦੀ ਬਖਸ਼ਿਸ਼ ਲੈਣੀ ਆ। ਸੋ ਆਓ ਵੱਧ ਚੜ੍ਹ ਕੇ ਆਪਾਂ ਉੱਥੇ ਚੱਲੀਏ, ਉਸ ਹਰੇਕ ਸਾਲ ਦੀ ਤਰ੍ਹਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ। ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਉਹਨਾਂ ਤੋਂ ਕੀਰਤਨ ਦੇ ਨਾਲ ਜੁੜੀਏ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਕਣੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ, ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ, ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ।

ਨਿਭਾਉਂਦਿਆਂ ਹੋਇਆਂ ਭੁੱਲ ਚੁੱਕਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ।

ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, 17 ਤਰੀਕ ਦਿਨ ਐਤਵਾਰ ਨੂੰ ਜੋ ਗੁਰੂ ਘਰ ਹੇੜ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪ ਜੀ ਨੇ ਉੱਥੇ ਸਮੇਂ ਸਿਰ ਪਹੁੰਚ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਲਾਗਾ, ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕਿ ਸੇਵ ਨ ਬਿਰਥੀ ਜਾਸੀ, ਅਨਹਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਓ ਨ ਲੱਗਈ ਪਾਰ, ਬ੍ਰਹਮ ਸਰਨਾਈ ਚੌ ਗਿਰਦ ਹਮਾਰੈ ਰਾਮਕਾਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ, ਰਾਮ ਨਾਮ ਔਖ ਦੀਆ, ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਪਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨ ਛੁਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵ ਹੋ ਸੋਹਿਲਾ, ਸਿਵਰੇ ਹੋ ਸਿਰਜਨਹਾਰੋ, ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਆਰੀ ਜਿਸ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸਮਾਲੀਅਨ, ਦੇਖੇਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸਤਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਚਿਉ ਹੋਵੈ ਸਾਹਿਬ ਸਿਉ ਮੇਲ। ਕਰ ਕਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਕੜੀਆਂ ਪਹਿਰਾਂ, ਤਿੱਥੀ ਵਾਰੀ ਮਾਹੂਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕਿਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ, ਕਰੇ ਸਗਲ ਬਨਰਾਈ ਫੂਲ ਅੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ੁਭਦ ਵਾਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਾਉ, ਸਹਿਸ ਮੂਰਤ ਨਨਾ ਇਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਨੋ, ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਹੇ, ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਉ ਪਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ, ਕਰ ਸਾਧੂ ਅੰਜੁਲੀ ਪੁਨ ਵੱਡਾਹੇ, ਕਰ ਡੰਡੋਤ ਪੁਨ ਵੱਡਾਹੇ ਰਹਾਉ। ਸਾਕਤ ਹਰ ਸਾਧਨੇ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾਹੇ, ਜਿਉ ਜਿਉ ਚਲੈ ਚੁਬੈ ਦੁਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾਹੇ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਹੇ। अविनाशी पुरख पाया परमेश्वर बहु शोभ खंड ब्रह्मंडा है। हम गरीब मस्कीन प्रभ तेरे हर राख राख वड्डा है। जन नानक नाम आधार टेक है हर नामे ही सुख मंडा है। राग गौड़ी पूर्वी महला पंजवा करो बेनती सुनो मेरे मीता संत टहल की बेला एहां खाड़ चलो हर लाहा या गै बसनु सुहेला औद घटै दिन सरे नारे मन गुर मिलका सुवारे रहाओ। एहो संसार विकार संसे मह तरियो ब्रह्म ज्ञानी जिसे जगाए पियावै एहो रस अकथ कथा तिन जानी। जाको आए सोई बिहाजो हर गुरते मनह बसेरा निज घर महल पावो सुख सहजे बौर न होए गो फेरा। अंत

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤ

ਨਾਮ ਨੇ ਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਦੀਆਂ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨਾ ਮਿਲਿਆ ਆਪਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vaheguru, Vaheguru, Vaheguru, Vaheguru, Vaheguru, Vaheguru.

गुरु वाह गुरु वाह गुरु वाह गुरु वाह गुरु वाह

Why, Guru? Why, Guru? Why, Guru? Why, Guru? Why, Guru? Why?

God.

はい。

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ

Vaheguru, Vaheguru, Vaheguru, Vaheguru, Vaheguru.

Guru Vai Guru.

Vaheguru, Vaheguru, Vaheguru, Vaheguru, Vaheguru, Vaheguru.

Bye.

Guru Vaheguru Vaheguru Vaheguru.

0: Bye. Guru.
1: Bye. Bye.

Vaheguru. Vaheguru. Vaheguru. Vaheguru.

Bye.

Vai, guru. Vai.

Ay.

Bye.

0: Vaheguru,
1: Vaheguru,
0: Vaheguru,
1: Vaheguru,
0: Vaheguru,
1: Vaheguru.

ਵਾਹਿਗੁਰੂ ਵਾਹਿਗੁਰੂ।

Ah.

Vaheguru, Vaheguru, Vaheguru, Vaheguru, Vaheguru, Vaheguru.

Vai,

ਨਹੀਂ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰਾ ਮੁੱਛਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਝੈ।

ਹੇ ਸਮਾਏ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨਕਾ ਦਾ ਸੰਦਸਨਾ ਪ੍ਰਭ ਕੋ ਸਿਮਰੇ ਸੇ ਤਰਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ।

ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਖੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਦਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤ੍ਰ ਬਹੁ ਸਿਮ੍ਰਤੀ ਪੇਖੇ ਸਰਬ ਢਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮ੍ਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨਦਾਨ ਹਮੈ ਬਹੁ ਰਤਨਾ ਸਰੀਰ ਘਟਾਏ ਹਮੈ ਕਰ ਰਾਤੀ ਵਰਤਨੇਮ ਕਰੇ ਬਹੁ ਭਾਂਤੀ

ਸਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤਮੇ ਜਾਨੋ ਆਪੇ ਆਪਨ ਸੰਗਾ ਪ੍ਰਭਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਵਰਨਾ ਜਾਨਸ ਗੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਰਖੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ

ਸੰਭਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਰ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰਾ ਦੂਧ ਭਰ ਜੋਬਨ ਭੋਜਨ ਸੁਖ ਸੂਧ ਬਿਰਧ ਭਇਆ ਉਪਰ ਸਾਗ ਸੈਨ ਮੁਖ ਪਿਆਉ ਬੈਠ ਗਾਉ ਦੈਨ ਇਹ ਨਿਰਗੁਣ ਗੁਣ ਗਸ਼ੂ ਨਾ ਬੁੱਝੈ ਬਖਸ਼ ਲਹੋ ਤਉ ਨਾਨਕ ਸਿੱਜੈ ਜੇ ਪ੍ਰਸਾਦ ਧਰ ਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਸਨਾ ਤਿਸੇ ਤਿਆਗ ਅਬਰ ਸੰਘ ਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾਢ ਲਿਓ ਪਰ ਵਿਆਪੇ ਆਦਿ ਅੰਧ ਜੋ ਰੱਖ ਨਾਰ ਤਿਸਿਓ ਪ੍ਰੀਤ ਨਾ ਕਰਾ ਗਵਾਰ ਜਾ ਕੀ ਸੇਵਾ ਨਵਰਿਤ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜਿਉ ਠਾਕੁਰ ਸਸਦਾ ਹਜੂਰੇ ਤਾਗੁ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੈ ਦੁਰਗੇ ਮਾਨ ਤਿਸੇ

ਸਾਰੇ ਧੋਏ ਗਰਦਾ ਪ੍ਰੀਤ ਭਸਮ ਸੰਗ ਹੋਏ ਅੰਧ ਕੁੱਪ ਮੈਂ ਪਾਤਤ ਬਿਕਰਾਰ ਨਾਨਕ ਕਾੜ ਲਿਓ ਪ੍ਰਭ ਦਾ ਯਾਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਸੁਨਾਏ ਕੁਛ ਕਰਾਇ ਛਪਾਇਆ ਬਾਹਰ ਗਿਆਨ ਧਿਆਨ ਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਰਤਨ ਸੁਵਾਹਾ ਗਲ ਪਾਥਰ ਕਹਿ ਸੇ ਤਰਿਆ ਥਾਹ ਜਾ ਕੇ ਅੰਦਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹ ਓੜ ਨਿਭਾਵੈ ਕਹਾ ਬੁਝਾਰਤ ਬੁਝੇ ਡੋਰਾ ਨਿਸ ਗਈਏ ਤੋ ਸਮਝੇ ਭੂਰਾ ਕਹਾ ਬਿਸਨ ਬਦ ਗਾਵੇ ਗੁੰਗ ਜਤਨ ਕਰੈ ਤਾ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਾ ਉਸ ਗਮਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰਾਏ ਸੰਗ ਸਹਾਈ ਸੁ ਆਵੇ ਨਾ ਚੀਤ ਜੋ ਬੈ ਰਾਈ ਤਾਸਿਓ ਪ੍ਰੀਤ ਬਲੂਆ ਕੈ ਗ੍ਰਹਿ ਭੀਤਰ ਬਸੇ ਅਣਦ ਕੇਰ ਮਾਇਆ ਰੰਗ ਰਸੈ ਦਿੜਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੁਭ ਧਰੋ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰਮ

ਸਵਾਏ ਨਾਨਕ ਕਹੂ ਨਾ ਸੀਜਈ ਬਿਨ ਨਾਵੈ ਪਤ ਜਾਹੇ ਅਸ਼ਟਪਦੀ ਦਸ ਵਸਤੂਲੇ ਪਾਛੇ ਪਾਵੇ ਇੱਕ ਬਸਤਕਾਰ ਬਿਖੋੜ ਗਵਾਵੇ ਇੱਕ ਪੀਨਾ ਦੇ ਦਸ ਵੀ ਹਰਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੂ ਕੀਜੈ ਸਦਨਮ ਸਕਾਰਾ ਜਾ ਕੇ ਮਨ ਲਾਗਾ ਬ੍ਰਹਮ ਮੀਠਾ ਸਰਬ ਸੁਖ ਤਾਉ ਮਨ ਬੁੱਠਾ ਜਿਜਨ ਬ੍ਰਹਮ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਆਗੰਤ ਸ਼ਾਪਨੀ ਦੇ ਰਾਸ ਖਾਤ ਪੀਤ ਵਰਤੇ ਅਣਤ ਉਲਾਸ ਆਪਣੀ ਅਮਾਨ ਕਛ ਬਹੁਰ ਸ਼ਾਲੇ ਅਗਿਆਨੀ ਮਨਰੋਸ ਕਰੇ ਆਪਣੀ ਪ੍ਰਤੀਤਾ ਵੀ ਖੋਬੈ ਬਹੁਰ ਸਗਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸ ਆਗੈ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਥੇ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਯਾਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਬਤ ਜਾਨ ਅਨੇਤ ਬਿਰਖੀ ਛਾਇਆ ਸੁਰੰਗ ਲਾਵਿਓ ਬਿਨ ਸਿਓ ਮਨ ਪਛਤਾਵੈ

ਲਾਈ ਮਿਥਿਆ ਤਨ ਧਨ ਗੁਟਮ ਸਵਾਇਆ ਮਿਥਿਆ ਹਮੈ ਮਮਤਾ ਮਾਇਆ ਮਿਥਿਆ ਰਾਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਆਸੁ ਵਸਤਰਾ ਮਿਥਿਆ ਰੰਗ ਸੰਗ ਮਾਇਆ

ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆ ਭੁਖਨ ਪਹਿਰੀਜੈ ਮੰਤ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸੁਭ ਹਸਤ ਸਵਾਰੀ ਮੰਤ ਸਿ ਪ੍ਰਭ ਕੋ ਕਬੂ ਨਾ ਬੇਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰੋਹੇ ਪ੍ਰਭ ਆਪਣੇ ਮਨਾ

ਤਾਰੀ ਤਿਸ ਪ੍ਰਭ ਕੋ ਸਾਹ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪੱਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹੱਸ ਕਰ ਚਲੇ ਜੇ ਪ੍ਰਸਾਦ

ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਾਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂ ਜਲ ਹੋਤ ਸਾਧ ਸੰਗ ਮਾਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁੱਝੇ ਪ੍ਰਭ ਨੇਰਾ ਸਾਧ ਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਬਿਲਾਏ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤੂੰ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਾ ਮੀਤ ਸਾਧੂ ਕਹਿ ਸੰਗ ਮਹਾ ਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ ਸਾਧਕ ਸੰਗ ਨਾਈ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾਈ ਹੋ ਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਨੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹੈ ਸਾਧੂ ਕਹਿ ਸੰਗ ਆਜਾਰ ਸਹੈ ਸਾਧਕ ਸੰਗ ਬਸੇ ਥਾਨ ਉੱਚਾ ਸਾਧੂ ਕਹਿ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਰਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਧਨ ਪਾਵੈ ਦਸਤੰਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਧਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟ ਤੋਤ ਨਿਹਾਲ ਸਾਧਕ ਸੰਗ ਕਲੁਕ ਧਰੈ ਸਾਧਕ ਸੰਗ ਨਰਕ ਪਰਹਰੈ

ਨਾਮ ਸਰਮਾ ਪੇਖ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕੋ ਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤ੍ਰ ਰੂਪਨਾ ਪੇਖ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ

ਕੋਟਮ ਦੇਖਵਾ ਸਾ ਪਰਸ ਮੈਸਨੋ ਸੋਜ ਸੁਪਰ ਸੁਪਰ ਸਨ ਬਿਸ਼ਨ ਕੀ ਮਾਇਆ ਤੇ ਉਹ ਭਿੰਨ ਕਰਮ ਕਰਤੋ ਵੈ ਨਿਹ ਕਰਮ ਦਿਸ ਬੈਸ ਨੂੰ ਕਾ ਨਿਰਮਲ ਧਰਮ ਕਾ ਫਲ ਕੀ ਇੱਛਾ ਨਹੀਂ ਬਾਦਸ਼ਾਹ

ਨਗ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹੈ ਤਾਵੈ ਜੀਵਨ ਮੁਕਤ ਸਉ ਕਹਾਵੈ ਤੈਸਾ ਰਗ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ ਸਵਰਨ ਤੈਸ ਸੁਮਾਟੀ ਤੈਸਾ ਮਿਲ ਤੈਸੇ ਵੀ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੇ ਤੈਸਾ ਤਿੰਨਾਉ ਅਪੇ ਕਰਨ ਕਰਾਮਨ ਜੋਗ ਪ੍ਰਭਾਵੇ ਸੋਈ ਮਨ ਹੋਗ ਪਸਰ ਆਪ ਅਨੰਤ ਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ

ਰਾਸ਼ਟਰਪਤੀ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਮਨ ਭਰਮੇ ਉਦਾਸੀ, ਕਈ ਕੋਟ ਵੇਦ ਗਏ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਬਕਾ ਵਿਚਾਰੇ, ਕਈ ਕੋਟ ਨਵਤਨ ਨਾਮ ਧਿਆਵੇ, ਨਾਨਕ ਕਰਤੇ ਕਾ ਅੰਤ ਨਾ ਪਾਵੇ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨੇ ਕੋਰ, ਕਈ ਕੋਟ ਪਰ ਦਰਬ ਕੋ ਹਿਰਹੇ, ਕਈ ਕੋਟ ਪਰ ਦੁਖ ਨਾ ਕਰਹੇ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ, ਜਿਤ ਜਿਤ ਲਾਭੋ ਤੇ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਕੀ ਸਰਪ ਉਪਾਏ, ਕਈ ਕੋਟ ਪਾਤਰ ਬ੍ਰਿਖਨ ਬਜਾਏ, ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਲ ਸੂਰ ਨਖੇਤਰ, ਕਈ ਕੋਟ ਸਸੀਅਲ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣਾ ਸੂਤ ਧਾਰੇ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਸਤਾਰ, ਕਈ ਕੋਟ ਰਾਜਸਥਾਨ ਸਤ, ਕਈ ਕੋਟ ਵੇਦ ਪੁਰਾਣ ਸਿਮਰਤਰ ਸ਼ਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਹਰ ਸਵਰਨ ਥੀਵੇ, ਕਈ ਕੋਟ ਜਖ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ, ਸਪਤੇ ਨੇਰਾ ਸਭੂ ਤੇ ਦੂਰ, ਨਾਨਕਾ ਅਲਿਪਤ ਰਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੇ, ਕਈ ਕੋਟ ਬਹੁ ਜੂਨੀ ਫਿਰੇ, ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਘਾਲੇ ਥਕ ਪਾਹੇ, ਕਈ ਕੋਟ ਕੀਏ ਧਨਵੰਦ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਕੈ ਹਾਥੇ, ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿਲ ਨਿਵਲਾਗੀ, ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭਿਆਸ ਤਿੰਨ ਕੋ ਮਿਲਿਓ ਪ੍ਰਭ ਵਿਨਾਸ, ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਿਨ ਲਾਗਾਰੰਗ, ਜਿਨ ਕੋ ਆਪਸ ਪ੍ਰਸੰਨ, ਨਾਨਕ ਦੇ ਜਨ ਸਦਾ ਧੰਨ ਧੰਨ।

ਪਾਪਾਂ ਪ੍ਰਭ ਤੇ ਬ੍ਰਹਮਾਏ ਸਮਾਤਾ ਕਾ ਅੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਗੁੜ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਗੁੜ ਸਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਗੁੜ ਨਾਮ ਰਸ ਪੀਵੇ ਅਮਰ ਭਏ ਸਾ ਸਾਦੀ ਜੀਵੇ ਕਈ ਗੁੜ ਨਾਮ ਗੁਣ ਗਾਵੇ ਆਤਮ ਰਾ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਸ

ਅਸ਼ਟਪਦਿ ਕਰਨ ਕਰਾਮਨ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋਗ ਕਿਨ ਮੈਂ ਥਾ ਬੋ ਥਾ ਪਨਹਾਰਾ ਅੰਤ ਨਹੀਂ ਕਿਛ ਪਾਰਾ ਬਾਰਾ ਹੁਕਮੈ ਧਾਰਾ ਧਰ ਰਹਾਵੈ ਹੁਕਮੈ ਊਚ ਹੁਕਮੈ ਧਾਰ ਅਧਰ ਰਹਾਵੈ ਹੁਕਮੈ ਉਪਜ ਹੁਕਮੈ ਸਮਾਵੈ ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭਾਵੈ ਮਾਨੁਕਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵੈ ਬਿਨ ਸਾਸ ਤੇ ਰਾਖੇ ਪ੍ਰਭਾਵੈ ਤਾਂ ਹਰ ਗੁਣ ਪੱਖ ਹੈ ਪ੍ਰਭਾਵੈ ਤਾਂ ਪਾਥਰ ਉਧਾਰੇ ਆਪ ਕਰੇ ਆਪਣ ਵਿਚਾਰੇ ਦੁਆ ਸਿਰਿਆ ਕਾਪ ਸਵਾਮੀ ਖਿਲੈ ਵਿਕਸੇ ਅੰਤਰ ਜਾਮੀ ਜੋ ਭਾਵੈ ਸੋਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹ ਮਾਨੁਕ ਤੇ ਕਿਆ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੈ ਇਸਕੇ ਹਾਥ ਹੋਏ ਤਾਂ ਸਭ ਕੁਛ ਲੇ ਜੋਤ ਸੁਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣ ਤੇ ਆਪਣੇ ਆਪ ਬਚਾਏ ਪਰ ਮੈਂ ਭੁੱਲਾ ਦਾ ਦਸਤਾਵੇ ਨਿਮਕ ਮਾਹੇ ਚਾਰ ਕੁੰਟ ਫਿਰਿਆ ਵੈ ਕਰ ਕਿਰਪਾ ਸਪਨੀ ਭਗਤ ਦੇ ਨਾਨਕ ਤੇ ਜਨਨਾਮ ਮਿਲੇ ਖਿਨ ਮੈਂ ਨੀਚ ਕੀਟ ਗਉ ਰਾਜ ਪਾਰ ਬ੍ਰਹਮ ਗਰੀਬ ਨਵਾ ਜਾਗਾ ਦ੍ਰਿਸ਼ਟ ਕਸ਼ੂ ਨਾ ਆਵੈ ਤਿਸ ਤਤਕਾਲ ਦਿਸ ਪ੍ਰਗਟਾਵੈ ਜਾਕੂ ਆਪਣੀ ਕਰੈ ਬਖਸੀਸ ਤਾਕਾ ਲੇਖਾ ਨਾ ਗਣੇ ਜਗਦੀਸ਼

ਹੋਏ ਬਹੇ ਬੜ ਰਾਜਾ, ਕਬ ਭਿਖਾਰੀ ਬੀਜ ਕਾ ਸਾਜਾ, ਕਬਹੂ ਅਬ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੇ ਤਿਬਹੀ ਰਾਹੇ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਧਾਰੀ ਲਾਵੇ ਧਿਆਨ, ਕਬੂ ਤੜ ਤੀਰਥ ਇਸ਼ਨਾਨ, ਕਬੂ ਸਿ ਸਾਧਕ ਮੁਖ ਗਿਆਨ, ਕਬੂ ਕੀਟ ਹਾਸਤ ਪਤੰਗ ਹੋਏ ਜੀਆ, ਅਨਕ ਜੋਨ ਪਰਮੈ ਪਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤੈ ਮੈਂ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬਹੂ ਸਾਧ ਸੰਗਤ ਪਾਵੈ, ਉਸ ਸਥਾਨ ਤੇ ਬਹੁਰ ਨ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ਼, ਮੰਤਰ ਨਾ ਵਰਤੇ ਕਰੰਗ, ਸਦਾ ਬਸੇ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸਿੰਘ ਜੋਤ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਾਧ ਗੁਰਬਾਨ। ਸਲੋਕ ਸੁਖੀ ਬਸਾਇ ਮਸਕੀਨੀਆ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸਕੇ ਅੰਦਰ ਰਾਜ ਬਿਮਾਨ, ਸੋ ਨਰਕ ਪਾਤੀ ਹੋਵ ਸਮਾਨ, ਜੋ ਜਾਣੈ ਮੈਂ ਜੋ ਬਨਮੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮੰਦ ਕਾਵੈ, ਜਨਮ ਮਰੈ ਬੋ ਜੋਨ ਪ੍ਰਭਾਵੈ, ਧਨ ਭੂੰਗਾ ਜੋ ਕਰੇ ਗੁਮਾਨ, ਸੋ ਮੂਰਖੰਦਾ ਅਗਿਆਨ, ਕਰ ਕਿਰਪਾ ਸਹਿਰਦਾ ਗਰੀਬੀ ਬਸਾਵੈ, ਨਾਨਕ ਈਹਾਂ ਮੁਕਤ ਆਗੇ ਸੁਖ ਪਾਵੈ, ਧਨਮੰਤਾ ਵੇ ਕਰ ਕਰਵਾਵੈ, ਤ੍ਰਿਨ ਸਮਾਨ ਕਾਸ਼ ਸੰਗ ਨਾ ਜਾਵੈ, ਬਹੁ ਲਸ਼ਕਰ ਮਾਨੁ ਕੁਪਰ ਕਰੇ, ਆਸ ਪਲ ਭੀਤਰ ਤਾਕਾ ਹੋਏ ਬਿਨਾਸ, ਸਪਤੇ ਆਪ ਜਾਣੇ ਬਲਵੰਤ, ਖਿਰਮੇ ਹੋਏ ਜਾਏ ਬਸਮੰਤ, ਕਿਸੇ ਨਾ ਬਦੇ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਵਾਰੀ, ਗੁਰਪ੍ਰਸਾਦ ਜਾਕਾ ਮਿਟੇ ਬਿਮਾਨ, ਸੋ ਜਨ ਨਾਨਕ ਦਰਗੇ ਪ੍ਰਵਾਨ, ਕੋਟ ਕਰਮ ਕਰਿਆ ਹੁਣ ਧਾਰੇ ਸਰਮ ਪਾਵੈ, ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ, ਅਨਕ ਜਤਨ ਕਰ ਆਤਮ ਨਹੀਂ, ਦਰਵਾ ਹਰ ਦਰਗੇ ਕੋ ਕੈਸੇ ਗਵੈ, ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੈ, ਸਰਬ ਕੀ ਦੇਨ ਜਾ ਕਾ ਮਨੋਹ ਕਹੋ ਨਾਨਕ, ਤਾ ਕੀ ਨਿਰਬਲ ਸੋਏ, ਜਬ ਲਗ ਜਾਣੇ ਮੁਝ ਤੇ ਕਸ਼ੋਏ, ਤਪਸ ਕੋ ਸੁਖ ਨਾਹੀ ਕੋਏ, ਜਬੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀਤ, ਤਬ ਲਗਨੇ ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਦੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕੋਂ ਛੁੱਟੈ, ਸਹਿਸ ਖਟੇ ਲੱਕ ਉੜਤਾ ਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ, ਅਨਕ ਭੋਗ ਮਿਖਿਆ ਕੇ ਕਰੈ ਨੈ ਤ੍ਰਿਪਤਾਵੈ, ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਹੂ, ਰਾਜੇ ਸੁਪਨ ਮਨੋਰਥ

ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰੂਪ ਸੋਏ ਜੋ ਕੁਛ ਕਿਨੋ ਸਪਨੇ ਰੰਗ ਸਪਤੇ ਦੂਰ ਸਭ ਮੁਕੇ ਸੰਗ ਉੱਜਾ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮੇਰੇ ਨਾ ਬਿਨਸੇ ਆਵੇ ਨਾ ਜਾਏ ਨਾਨਕ ਸਦੀ ਰਹੇ ਅਸਮਾਏ ਆਪ ਉਪਦੇਸ਼ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀ ਨੂੰ ਆਪ ਵਿਸਤਾਰ ਸਭ ਕਾਸ਼ ਉਸਗਾਵ ਕਰਨੇ ਹਾਰ ਉਸਤੇ ਭਿੰਨ ਕਹਾਉ ਕਿਛ ਹੋਏ ਤਾਂਤਨੰਤਰ ਏਕ ਸੋਏ ਆਪਣੇ ਚਲਤਾਵ ਕਰਨੇ ਹਾਰ ਕਵਤਾ ਕਰੇ ਰੰਗ ਆਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਗਨੈ ਵਖਿਆਨੀ ਸੱਚ ਸੱਚ ਸਤ ਬਕੀਨਾ ਕੋਟ ਮਦੇ ਗਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਗੜਗੜ ਸੁਣੀ ਸਰਾਵਨ ਬਖਿਆਨੀ

ਰਾਸ਼ਟਰਪਤੀ ਸੰਤ ਕੇ ਦੁਖਨ ਆਰ ਜਾਗ ਅਠੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਾਤੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੈ ਕੋ ਰੱਖੇ ਨਾ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨੰਦਕ ਭੀਤਰ ਸੰਤ ਕੇ ਦੁਖਨ ਦੇ ਭੁਖ ਭਵੈ ਸੰਤਨ ਕੈ ਦੁਖਨ ਕਾਗ ਜੋਨ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਥਾਉ ਏ ਵਿਗਤ ਪਾਹੇ ਸੰਤ ਗਾ ਨਿੰਦਕ ਮਹਾਤਾਈ ਸੰਤ ਗਾ ਨਿੰਦਕ ਕੰਠੇ ਕੰਨਾ ਪਾਈ ਸੰਤ ਗਾ ਨਿੰਦਕ ਮਹਾਤਿਆਰਾ ਸੰਤ ਗਾ ਨਿੰਦਕ ਪਰਮੇਸ਼ਰ ਮਾਰਾ ਸੰਤ ਗਾ ਨਿੰਦਕ ਰਾਜ ਤੇ ਹੀਨ ਸੰਤ ਗਾ ਨਿੰਦਕ ਦੁਖੀ ਯਾਰ ਦੀਨ ਸੰਤ ਗਾ ਨਿੰਦਕ ਹੋ ਸਰਬ ਰੋਗ ਸੰਤ ਗਾ ਨਿੰਦਕ ਹੋ ਸਦਾ ਵਿਜੋਗ ਸੰਤ ਗਾ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਤ ਗਾ ਦੁਖੀ ਸਦਾ ਪਵਿੱਤ ਸੰਤ ਗਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਗੇ ਦੁਖੀ ਕੋ ਡਾਨ ਲਾਗੇ ਸੰਤ ਗੇ ਦੁਖੀ ਕੋ ਸਭ ਤਿਆਗੇ ਸੰਤ ਗਾ ਦੁਖੀ ਮਹਾ ਅਹੰਕਾਰੀ ਸੰਤ ਗਾ ਦੁਖੀ ਸਦਾ ਬਿਖਾਰੀ ਸੰਤ ਗਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਗੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਗਾ ਦੁਖੀ ਅਦ ਬੀਜ ਤੇ ਟੁੱਟੈ ਸੰਤ ਗਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਗੇ ਦੁਖੀ ਗੁਦਿਆਨ ਭਰਮਾਈਐ ਸੰਤ ਗਾ ਦੁਖੀ ਉੱਜੜ ਪਾਈਐ ਸੰਤ ਗਾ ਦੁਖੀ ਅੰਦਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਗੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ ਸੰਤ ਕੇ ਦੁਖੀ ਕੋ ਵਰਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਭਾਰ ਸੰਤ ਗਾ ਦੁਖੀ ਇਉਂ ਬਿਲ ਲਾਏ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵਕ ਇੰਦਰ ਨੇ ਧਰਪੈ ਸੰਤ ਗਾ ਦੁਖੀ ਛੁੱਟੇ ਅਕੇਲਾ ਜੋ ਬੁਆਹੜ ਤਿਲ ਖੇਤ ਮਾਹੇ ਦੁਹੇਲਾ ਸੰਤ ਗਾ ਦੁਖੀ ਧਰਮ ਤੇਰਾ ਸੰਤ ਗਾ ਦੁਖੀ ਸਦ ਮਿਥਿਆ ਕਹਿਤ ਕਿਰਤਨੰਦਕ ਕਾ ਤੁਰੀ ਪਿਆ ਨਾਨਕ ਜੋਤ ਸੁਭਾਵੇ ਸੋਈ ਥਿਆ ਸੰਤ ਕਾ ਦੁਖੀ ਬਿਗੜੂ ਪੋਏ ਜਾਏ ਸੰਤ ਕਾ ਦੁਖੀ ਕੋ ਦਰਗਹਿ ਬਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕਾ ਦੁਖ ਨਾ ਦ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤਨਾ ਮਿੱਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਕਰ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ ਸਭ ਕੁਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਬਿਨਾ ਖੇ ਲਾਭ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ।

ਸਮਝੋ ਕਰੇ ਵਿਚਾਰ ਸੇ ਤਨਵੰਤ ਕਨੀ ਸੰਸਾਰ ਮਨ ਤਨ ਮੁਖ ਬੋਲੇ ਅਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੇ ਇਤੁ ਤੁਕੀਓ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਹ ਸੰਘ ਹਰ ਹਰ ਜਸ ਗਹਿਤ ਸਰਬ ਰੋਗ ਤੇ ਹਰਜਨ ਰਹਿ ਤਨ ਦਿਨ ਕੀਰਤਨ ਕੇਵਲ ਬਖਿਆਨ।

ਜਾਣਨ ਹਾਰ ਜਾਗੈ ਸਿਮਰਨ ਉਦਰੀਆ ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੁੱਟੀ ਗੰਢਣ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਪ੍ਰਭਿਆ ਪੇ ਆਪ ਆਪਨ ਗਿਆ ਕਛੂ ਨਾ ਹੋਏ। ਜਿਸ ਪ੍ਰਾਣੀ ਲੋਚੈ ਕੋਏ ਤਸਬਿਨਾ ਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਖਰ ਨਾਮ। ਰੂਬਨ ਤੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਾਟ ਸੁਹੈ ਤਨਵੰਤਾ ਕੈਗੋ ਗਰਭੈ ਜਾ ਸਭ ਕਿਛ ਤਿਸਕਾ ਦੀਆ ਦਰਬੈ। ਅਧ ਸੂਰਾ ਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ। ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨ ਹਾਰ ਜਾਨੇ ਗਾਵਾਰ। ਜਿਸ ਗੁਰਪ੍ਰਸਾਦ ਟੁੱਟੇ ਹਉ ਰੋਗ ਨਾਨਕ ਸੋਜਨ ਸਦਾ ਅਰੋਗ। ਜਿਉ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮੰਨਿਆ ਸੰਮਨ। ਜਿਉ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ।

ਲਿਖਿਆ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨਹਾਰ ਅਵਰ ਤਿਆਗ ਤੂੰ ਦਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੁੱਲਾ ਕਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਬਦ ਸੇਤੀ ਕਰ ਜਾਇ ਸੁਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜਮ ਮਾਨ ਰਿਹੋ ਮਨ ਮੋਰ ਰਾਮ ਨਾਮ ਹਿਰਦੈ ਮੈਂ ਤੋਲ ਲਾਤ ਖੇਪ ਸੰਤੇ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਗਏ ਸਭ ਗੋਏ ਮੁਕੂਜਲ ਹਰਦਰ ਗਏ ਸੋਏ ਵਾਪਾਰ ਵਿਰਲਾ ਵਾਪਾਰੇ ਨਾਨਕ ਧਾਕੇ ਸਦ ਬਲਹਾਰੇ ਚਰਨ ਸਾਧਕੇ ਧੋਏ ਧੋਏ ਪਿਓਰ ਪ੍ਰਸਾਦ ਕਪਨਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਗ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਇਆ ਅੰਮ੍ਰਿਤ ਰਸ ਚਾਖੈ ਓਟ ਗਈ ਸੰਤੇਂਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਬਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਵਾਹੇ

ਸੋ ਜੰਦਰ ਬਲਥੀਆ ਜਾ ਕੇ ਮਨ ਗੁਰੂ ਕੀ ਪ੍ਰਤੀਤ ਤਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਾਧ ਮੁਕਤ

ਉਬਸ ਜਾਣੇ ਪ੍ਰਭ ਨੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹੇਕ ਨਾ ਜਾਣਾਉ ਆਠ ਪੈਰ ਪ੍ਰਭ ਸਹਿ ਸੂਰੇ ਕਹੁ ਨਾਨਕ ਸਹੀ ਜਨ ਪੂਰੇ ਮਨ ਮੇਰੇ ਦਿਨ ਕੀ ਓਟ ਲੇ ਮੰਥਨ ਆਪਣਾ ਤਿੰਨ ਜਨ ਦੇਹੇ ਜਿੰਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸ ਪਾ ਮਿਟਾਵੇ ਅਬਰ ਸਿਆਨ ਸਗਰੀ ਸ਼ਾਟ ਤਿਜਨ ਕੀ ਤੂੰ ਸੇਵਾ ਲਾਗ ਆਮਨ ਜਾਨਾ ਮੈਂ ਤੇਰਾ ਨਾਨਕ ਤਿਜਨ ਕੇ ਪੂਜੋ ਸਾਧ ਪੈਰਾਂ ਸਲੋਕ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤ ਪਾਰ ਸੇਵਾ ਗੋ ਗੁਰ ਸਦਾ ਦਿਆਲ ਸੇਖੀ ਗੁਰ ਦੁਰਮਤ ਮਲ ਹਰਾ ਗੁਰਬਚਨੀ ਹਰ ਨਾਮ ਚਰੈ ਸਤਿਗੁਰ ਸਿੱਖੇ ਬੰਧਨ ਘਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਬੁਟ ਭਾਗੀ ਹੇ ਸਤਿਗੁਰ ਸਿੱਖਾ ਹਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਾਇ ਆਪ ਸਗੋ ਕਰ ਕਾਸ਼ਨਾ ਜਨਾਵੈ ਹਰ ਹਰ ਨਾਮ ਹਿਰਦੇ ਸਤ ਆਵੇ ਮਨ ਵਿੱਚ ਸਤਿਗੁਰ ਕੇ ਪਾਸ ਸੇਵਾ ਕੇ ਕਾਰਜ ਰਾ ਸੇਵਾ ਕਰ ਤੋ ਇਹਨੇ ਕਾਮੀ ਦਸਗੋਤ ਪ੍ਰਾਪ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰ ਨਾਮ ਕਬਾਰ ਗੁਰ ਕੋ ਬਲ ਜਾਓ ਸਰਵਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੇ ਪਾਰ ਬ੍ਰਹਮ ਇੱਕ ਆਪ ਨਹੀਂ ਕਿਛ ਭਰਮ ਸਹਿਸਿਆਲ ਬਲਿਆਲਾ ਲਿਆ ਨਾ ਜਾਈਏ ਨਾਨਕ ਐਸਾ ਗੁਰਬਟ ਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ

ਅਨਕ ਭਗਤ ਬੰਧਨਿਤ ਕਰਹੇ ਚਰਨ ਕਮਲ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰ ਪਰੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਸੁਰਖਾ ਨਾਹੀ ਕਦੇ ਬਿਨਾ ਜਾਗੇ ਮਨ ਪ੍ਰਗਟੇ ਗੁਣਦਾਸ ਆਠ ਪੈਰ ਰਕਾ ਨਾਮ ਲੈ ਸੱਚ ਬਦੇ ਸੇਵਕ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਨੰਦ ਵਿਆਹ ਤੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁੱਕਾ ਨਿਰਭੋਏ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਬੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆ ਬੈ ਪਾਏ ਅਰਬਿੰਦ ਦੂਜਾ ਨਾਹੀ ਗੋਏ ਸਰਬ ਨਿਰੰਤਰ ਏਕੋ ਸੋਯੋਦ ਬੋਧ ਰਭਿਆ ਰੂਪ ਰੰਗ ਭਏ ਪ੍ਰਗਾ ਸਾਧ ਗਏ ਸੰਗ ਰਚ ਰਚਨਾ ਆਪਣੀ ਗਲਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਬਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤੁਹਾਨੂੰ ਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਬੀਤ ਵਿਸਾਰੋ ਚਰਨ ਕਮਲ ਰਿਦਮੈ ਉਰਤਾਰੋ ਕਰਨ ਕਾ ਅਨੁਸੋ ਪ੍ਰਭ ਸਮਰਾਥ ਦੜਗਰ ਗਹ ਹਉ ਨਾਮ ਰਵਤ ਏ ਧਨ ਸੰਚ ਹਉ ਹੋਵ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਗਾ ਸਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਗੁੰਟ ਉੜਤਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਰੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀ ਅਨੁਗ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਤ ਲਾਏ ਸਰਬ ਨਿਧਾਨ ਮੈਂ ਹਰਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ ਪਰ ਮਨ ਪ੍ਰਬੁੱਧੋ ਹਰ ਕੇ ਨਾਏ ਦੈਤ ਸਥਾਪਿਤ ਆ ਬੈਠਾ ਏ ਤਾਗੋ ਬਿਘਨ ਨਾ ਲਾਗੈ ਕੋਏ ਜਾਗੇ ਰਦਾ ਬਸੇ ਹਰ ਸੋਏ ਕਲਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਓ ਬਿਨਸੇ ਪੂਰਨ ਹੋਏ ਆਸ ਭਗਤ ਪਾਇਆ ਤਮ ਪ੍ਰਗਾਸ ਤਿਤਕਰ ਜਾਏ ਬਸੇ ਬਨਾਸੀ ਗਹੁ ਨਾਨਕ ਕਾਟੀ ਜੰਫਾਸੀ ਤਦ ਵਿਚਾਰ ਗਏ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਇਹੋ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਕ ਪਾਵਨਾ ਛੂਟਨ ਹਾਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਨ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆ ਲਪਟਾ ਮੈਂ ਮੂਰਖ ਬਣਾ ਸੁਤਮੀਤ ਗੁਟਮ ਅਰ ਬਨ ਤੇ ਕਹੋ ਤੁਮ ਕਮਨ ਸਨਾਤਾ ਰਾਜ ਰੰਗ ਮਾਇਆ ਵਿਸਤਾਰਨ ਤੇ ਕਹੋ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਬਾ ਸਾਰੀ ਜਿੰਦੀਏ ਤਸ ਬੁੱਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤੂ

ਨਾਮ ਜਪਾਵੋ, ਸੁਨਤ ਕਹਿਤ ਰਾਤ ਕਦ ਪਾਵੋ, ਸਾਰਪੁ ਸਤਰ ਕੋ ਨਾਓ, ਸਹਿ ਸੁਭਾਏ ਨਾਨ ਗੁਣ ਗਾਓ। ਗੁਣ ਗਾਵ ਤ੍ਰਿ ਉਤਰ ਸਮੈਲ, ਬਿਨ ਜਾਇ ਹਉ ਮੈਂ ਬਿਖ ਫੈਲ, ਹੋਏ ਅਚੰਦ ਬਸਾ ਸੁਖ ਨਾਲ, ਸਾਸ ਗਰਾਸਰ ਨਾਮ ਸੰਭਾਲ। ਛਾੜ ਸਿਆਨਮ ਸਗਰੀ ਮਨਾ, ਸਾਧ ਸੰਗ ਪਾਵੇ ਸਚ ਧਨਾ, ਹਰ ਪੂੰਜੀ ਸੰਜ ਕਰੋ ਵਿਵਹਾਰ, ਇਹਾਂ ਸੁਖ ਦਰਗਹਿ ਜੈਕਾਰ, ਸਰਵ ਨਿਰੰਤਰ ਏਕੋ ਦੇ ਕਹੋ ਨਾਨਕ, ਜਾਗੇ ਮਸਤਕ ਲੇਖ, ਏਕੋ ਜਪ ਏਕੋ ਸਾਲਾ, ਏਕ ਸਿਮਰੇ ਕੋ ਮਨ ਆਹੇ, ਕਸਕੇ ਗੁਣ ਗਾਵ ਅਨੰਤ, ਮੰਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆ, ਪੂਰਨ ਪੂਰ ਪ੍ਰਭ ਵਿਆ, ਬਨਕ ਵਿਸਾਰ ਏਕ ਦੇ ਭਏ, ਗਰਾਤ ਪਰਾਸ਼ਦ ਗਏ, ਮੰਤਨ ਅੰਦਰ ਏਕ ਪ੍ਰਭ ਰਾਤਾ, ਗੁਰਪ੍ਰਸਾਦ ਨਾਨਕ ਗਜਾਤਾ ਸਲੋਕ। ਫਿਰ

ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਬਿਆਵਤ ਮਾਇਆ ਆਪਸ ਕੋ ਆਪੇ ਆਦੇਸ਼ ਤਹਿ ਗੁਣ ਕਾ ਨਾਹੀ ਪ੍ਰਵੇਸ਼ ਜਾ ਇੱਕ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਣ ਆਪ ਆਪ ਦਿਆਰਾ ਤੈ ਕੌਣ ਕਥੈ ਕੌਣ ਸੁਣੇ।

ਕੋਪ ਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਨੇ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵਿਤਾ ਸਿਰਠ ਉਪਾਏ ਆਪਣੇ ਬਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ੋਏ ਆਪਨ ਸੂ ਸਭ ਜਗਤ ਪਰੋਏ ਜਾਗੋ ਪ੍ਰਭ ਜੀਉ ਆਪ ਜਾਏ ਸਚ ਨਾਮ ਸੋਈ ਜਨ ਬਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸਿਰਠ ਕਾ ਜੇਤਾ ਜੀ ਜੰਦਰ ਸਭ ਤਾਗੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਆ ਜਿਸ ਮਨਹੋ ਬਿਸਾਰੇ ਤਿਸ ਤਜ ਅਬਰ ਕਾਂ ਕੋ ਜਾਏ ਸਭ ਸਿਰੇ ਨਿਰੰਜਨ।

ਸਭ ਉਪਰਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਦਰ ਜਾਮੇ ਰਹੋ ਵਿਆਪ ਪ੍ਰਤਪਾਲੇ ਜੀਵਨ ਬਹੁ ਭਾਂਤ ਜੋ ਜੋ ਰਚਿਓ ਸੁਤ ਸੇ ਤਿਆਜ ਜਿਸ ਭਾਵਿਤ ਸਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਜਾਣਿਆ ਜਲ ਲਾਗਾ ਹਰ ਏਕੇ ਰਾਹ ਤਿਸਕੀ ਆਸ ਨਾ ਬਿਰਥੀ ਜਾਏ ਸੇਵਕ

ਹਾਲਤ ਪਲ ਤੋਂ ਲਿਓ ਸਵਾਰ ਰਾਮ ਨਾਮ ਮੰਤਰ ਗੁਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸਤ ਸਾਜ ਪ੍ਰੀਖਿਆ ਮੰਤਰ ਨਾਮ ਜਪੋ ਲਿਵ ਲਾਏ ਦੁੱਖ ਦਰਦ ਮੰਤੇ ਭਾਉ ਜਾਏ ਸਜਬਾ ਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ ਤਿਸੇ ਦੂਰ ਕਾਂ ਕੋ ਜਾਇ ਪਰੇ ਰੱਖਣ ਹਾਰ ਧਿਆਏ ਨਿਰਭਾਉ ਜਪੇ ਸਗਲ ਭਾਉ ਮੇਰੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁੱਖ ਨਾਮ ਜਪਤ ਮਨੋ ਵਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਸਨ ਕੋ ਕੋਏ ਨਾ ਪਹੁੰਚਣ ਹਾਰ ਸਿਰ ਉਪਰ ਗੁਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਦਾਗੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਵੇਖ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਗਿਆ ਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਦਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਗੇ ਨਿਕਟ ਨ ਆਵਤ ਕਾਲ ਅਮਰ ਭਏ ਮਰਾਵਤ ਪਾਇਆ ਸਾਧ ਸੰਗ ਨਾਨਕ ਅਰਥ

ਸਾਸੰਗ ਅਗਨ ਸਾਗਰ ਤਰਹੋ ਹਰਿ ਧਨ ਕੇ ਪਰਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਸੰਗ ਭਾਜ ਪਰਮਾਨੰਦ ਨਰਗ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਬਹੁ ਨਾਰਾਇਣ ਏਕ ਏ ਗੁਰੂ ਭਜਾ ਕੇ ਰੰਗ ਨੇ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਗਵਾਰ ਨਾਨਕ ਜੀ ਗਾ ਇਹ ਅਧਾਰ ਉੱਤਮ ਸਰੋਗ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਨ ਸੁਨ ਅੰਧ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੰਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਮਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵਾਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਦਰਸਨਾ ਕਹਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨੇ ਵੀ ਖੇਬ ਹਮਾਰੀ ਪ੍ਰਭੂ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਵਸੇ ਸੋਤ ਨਿਧਾਨ ਸਰਵਿੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਹੇ ਸਭ ਤੇ ਉਜ ਪਾਇਆ ਸਥਾਨ ਬਵਰ ਨ ਹੋਵੇ ਆਮਨ ਜਾਨ ਹਰ ਤਨ ਖਾਟ ਚਲੇ ਜਨ ਸੋਏ

ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਗੋਏ ਸਭ ਜੁਗ ਮੈਂ ਤਾਗੀਅਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਪਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੈ ਸੁਨੇ ਲਾਏ ਪ੍ਰੀਤ ਤਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੇ ਨਿਰਮਲ ਸੁਭਾ ਅੰਮ੍ਰਿਤ ਤਾਕੀ ਬਾਨੀ ਏਕ ਨਾਮ ਮਨ ਮਾਹੇ ਸਮਾਨੀ।

ਤੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਭਵਾਈਐ।

ਵਾਰ ਜੋ ਤੁਧ ਭਾਵੈ ਸਾਈ ਪਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨੇ ਹਰ ਵਰਨ ਜਾਤ ਹਰ ਪਾਤ ਨਹਿਣ ਜਿਹ ਰੂਪ ਰੰਗ ਰੇਖ ਭੇਹ ਕਹੁ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੇ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਪਹੁ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵੈ ਸਰਬਨਾਮ ਕਥੇ ਕਵਣ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਵਾਹ ਤਵੰ ਕਾਲੇ ਨਵਾਹ ਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ

ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ।

ਭੇਖੀ ਅਪਿਹਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਹਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ

ਸਮਸਤਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਦ ਕਰਤਾ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਹੁਰੰ ਪ੍ਰੋਸ਼ ਪਾਲੰ ਸਦਾ ਸਰਵਦਾ ਸਿੱਧਦਾਤਾ ਦਿਆਲੰ ਅਸ਼ੇਦੀ ਭੇਦੀ ਨਾਮੰ ਕਾਮੰ ਸਮਸਤ ਪਰਾਜੀ ਸਮਸਤਾਮੰ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਭਜੰਗ ਪ੍ਰਿਆ ਛੰਦ

ਅੰਪਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਤਾਮਸ ਭਰਮ ਰਹਿਤ ਅਭੂਤ ਅਲਾਖ ਅਭੇਸ ਅੰਗ ਰਾਗ ਨਾ ਰੰਗ ਜਾ ਕੈ ਜਾਤ ਪਾਤ ਨਾ ਨਾਮ ਗਰਬ ਗੰਜਨ ਦੁਹਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਮੀਕ ਅਨ ਉਸਤ ਏਕ ਪੁਰਖ ਅਵਤੂਤ ਗਰਭ

ਗੁਣ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਧ ਪ੍ਰਚੰਡ ਮਿਤ ਗਾਤੇ ਅਖੰਡ ਅਲਿਸੇ ਕਰਮ ਅਦ੍ਰਿਸੇ ਧਰਮ ਸਰਬਾ ਪ੍ਰਨਾਡ ਅੰਡਡ ਬਾਡ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀ ਅੰਗ ਕਰੀ ਅੰਗ ਨਿਰਨਾਮੇ ਕਾਮੇ ਭਜੰਗ ਪ੍ਰਿਆ ਛੰਦ।

ਪੰਜ ਕਰਮ ਹੈ ਕਿਆ ਪੰਜ ਭਰਮ ਹੈ ਕਿਆ ਪਿਹਜ ਲੋਕ ਕੈ ਕਿਆ ਦਿੱਤ ਸੁਖ ਕੈ ਕਿਆ ਭੂਤ ਵਰਣੇ ਕੇ ਵਿਭੂਤ ਕਰਨੇ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਝਾ ਹੈ ਕਿਆ ਸੋਕ ਵਰਣੇ ਕੇ ਸਰਬਾ ਅਪਰਨੇ

ਅਧੀਮੈ ਕਿ ਰੋਜੀ ਰਜਾਕ ਰਹੀਮੈ ਰਿਹਾਕ ਕਿ ਪਾਕ ਬੈਬ ਹੈ ਕਿ ਗੈਬਲ ਗੈਬ ਹੈ ਕਿ ਅਫਬੁਲ ਗੁਣਾ ਹੈ ਕਿ ਸਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣ ਕਿ ਸਰਬੱਤਰ ਭਾਉਣ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਭਿਸ ਹੈ ਕਿ ਸਰਬੱਤਰ ਰਾਜ

ਕੇਸਰ ਬੱਤਰ ਦੇ ਸਹਿ ਕੇਸਰ ਬੱਤਰ ਭੇਸੇ ਕੇਸਰ ਬੱਤਰ ਕਾਲੈ ਕੇਸਰ ਬੱਤਰ ਪਾਲੈ ਕੇਸਰ ਬੱਤਰ ਹੰਤਾ ਕੇਸਰ ਬੱਤਰ ਗੰਤਾ ਕੇਸਰ ਬੱਤਰ ਭੇਖੀ ਕੇਸਰ ਬੱਤਰ ਭੇਖੀ

ਭਰਮੰ ਅਗੰਜੇ ਅਲੇਖੇ ਭਜੰਗ ਪ੍ਰਿਆਤ ਛੰਦ ਨਮਾਹ ਤੁਰ ਪ੍ਰਣਾਮੇ ਸੁਮਾਹ ਤੁਰ ਪ੍ਰਣਾਸੇ ਅਗੰਜਨ ਨਾਮੇ ਸੁਮਾਹ ਤੋਲਣੇ ਵਾਸੇ ਨਿਰਕਾਮੰ ਵਿਭੂਤੇ ਸੁਮਾਹ ਤੁਰ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਵਿਭੂਤੇ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਬਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ।

ਜਾਤ ਨਿਵਾਰੇ ਭਾਰੀ ਭਜਾਨ ਕੇ ਭੂ ਭਲੀ ਬਿਦਨ ਆਵਤ ਸੀਸ ਨ ਜਾਤ ਵਿਚਾਰੇ ਤੇ ਭੈ ਤੋ ਕਹਾ ਭੈ ਭੂਪਤ ਅੰਤ ਕੋ ਨਾ ਗਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕ ਸੁੰਦਰ ਹਿੱਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਵਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੇ

ਜੋ ਤੂੰ ਚਲਾਹੇ ਤਿਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵ ਚਲਹਿ, ਜਿਨ੍ਹਾਂ ਮਾਰਗ ਪਾਵਹਿ, ਕਰ ਕਿਰਪਾ ਜਿਨ ਨਾਮ ਲਾਏ। ਸੇ ਹਰ ਹਰ ਸਦਾ ਧਿਆਵ ਹੈ, ਜਿਸਨੋਂ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ। ਕਹੇ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹਿ। ਇਹੋ ਸੁਹਿਲਾ ਸਬਦ ਸੁਹਾਵਾ, ਸਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਓ।

ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ ਨਹ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਵਜਾਏ ਜੀਓ ਮੈਲੇ ਬਾਹਰੋਂ ਨਿਰਮਿਲ ਬਾਹਰੋਂ ਨਿਰਮਿਲ ਜੀਓ ਤਾਂ ਮੈਲੇ ਤੇਰੀ ਜਨਮ ਜੀਉ ਏ ਹਾਰਿਆ ਏ ਤਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰ ਹੈ ਜਿਉ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਰਿਆ ਕੂੜੇ ਲਾਗੇ ਤੇਰੀ ਜਨਮ ਜੂ ਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਾਹੁ ਚੈ ਨਾਹੀ ਮਨ ਸਾ ਸੱਚ ਸਮਾਣੀ

ਆਪਣੀ ਲੇਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵਿੜਦਾਤਾ ਸੋ ਕਿਉਂ ਮਨੋਂ ਵਿਸਾਰੀਏ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰ ਤੇ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਮਰਵਰਤਾਇਆ ਇਹ ਮਾਇਆ ਜਿਤ ਹਰ ਵਿਸਰੇ ਮੋਹ ਪਜੇ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰੇ ਆਪ ਅਮੁਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੋ ਸਿਰ ਸੌਂਪੀਏ ਵਿੱਚੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਬਣ ਆਏ

ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸਰਬ ਹੋ ਮੇਰੇ ਹੋ ਸਾਚੈ ਸੁਣ ਨੈਨੋ ਪਠਾਏ ਸਾਚੈ ਸੁਣ ਨੈਨੋ ਪਠਾਏ ਸ੍ਰੀ ਲਾਇ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋ ਰਸਨਾ ਰਸ ਮਾਣੀ ਸਾਚੈ ਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਪੰਜ ਬਾਣੀਆਂ ਦੇ ਨੇਤਨੇ ਮਤੇ ਸਾਹਿਬਾਂ ਵੱਲੋਂ ਬਖਸ਼ਮੁਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਜਥੇ ਸਮੇਤ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਬੜੇ ਪਿਆਰ ਨਾਲ ਸਰਵਣ ਕਰੀਏ। ਆਪ ਸੰਗਤਾਂ ਨੂੰ ਬੇਨਤੀ ਹੈ, 17 ਤਰੀਕ ਨੂੰ ਗੁਰੂ ਘਰ ਹੇਵੜ ਵਿਖੇ ਜੋ ਅੰਮ੍ਰਿਤ ਸੰਚਾਰ ਹੋ ਰਹੇ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪ ਜੀ ਨੇ ਉਸ ਦਿਨ ਸਮੇਂ ਸਿਰ ਪਹੁੰਚ ਜਾਣਾ ਜੀ। ਦੂਸਰੀ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਓ, ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਘਰ ਵਿਖੇ ਜੋ ਸੁਖਣੀ ਸਾਹਿਬ ਦੇ ਜਾਪ ਚੱਲ ਰਹੇ ਹਨ, ਨਾਲ ਨਾਲ ਸਹਿਜ ਪਾਠ ਆਰੰਭ ਹਨ, ਜਿਨ੍ਹਾਂ ਸੰਗਤਾਂ ਨੇ ਰੌਲ ਦੀ ਸੇਵਾ ਕਰਨੀ ਹੈ ਆਪਣੇ ਨਾਮ ਦਫ਼ਤਰ ਵਿੱਚ ਲਿਖਾ ਸਕਦੇ ਹੋ। ਅਤੇ ਇਸੇ ਹੀ ਸੰਬੰਧ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤਾਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ। ਇਸ ਵਾਰੀ ਵੀ ਜੋ ਦਿਨ ਸ਼ਨਿਚਰਵਾਰ 6 ਜੂਨ ਨੂੰ ਹੋ ਰਹੇ ਹਨ, ਆਪ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਅਤੇ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਆਪ ਸੰਗਤਾਂ ਨੂੰ ਕਥਾ ਸਰਵਣ ਕਰਵਾਉਣ ਵਾਸਤੇ ਆ ਰਹੇ ਹਨ, 18 ਮਈ ਤੋਂ ਲੈ ਕੇ 22 ਮਈ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਾਈ ਸਾਹਿਬ ਜੀ ਭਰਿਆ ਕਰਨਗੇ 8 ਤੋਂ 9। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

0: ਪਹਿਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀ ਇਹ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵੈ ਸੂਰ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਕਹੋ ਰੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋਚੇ ਝੁੱਟੇ ਤਿਲ ਬੁਆੜ ਜੋ ਸੁਣਿਆ ਅੰਦਰ ਖੇਤ ਖੇਤ ਅੰਦਰ ਛੁੱਟਿਆ ਕਹੋ ਨਾਨਕ ਸੋ ਨਹਾ ਫਲੀ ਹੈ ਫੁੱਲ।

0: ਨਾਨਕ ਸੱਚ ਧਿਆਇਨ ਸੱਚ ਜੋ ਮਰ ਜਮੇ ਸੋ ਕੱਚ ਨਿਗਾ ਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਂ, ਵੱਡੀ ਵਡਿਆਈ ਜਾਂ ਸੱਚ ਨਿਆਂ, ਵੱਡੀ ਵਡਿਆਈ ਜਾਂ ਨਹਿਚਲ ਥਾਓ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਬੂਝੈ ਸਲ ਪਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾ, ਵੱਡੀ

ਪੈ ਵਿੱਚ ਸਿੱਧ ਬੁਸਰਨਾਥ, ਪੈ ਵਿੱਚ ਆੜਣ ਆਕਾਸ, ਪੈ ਵਿੱਚ ਜੋਤ ਮਹਾਂਬਲ ਸੂਰ, ਪੈ ਵਿੱਚ ਆਵੇ ਜਾਵੇ ਪੂ ਸਗਲਿਆ ਪਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚੇ ਇੱਕ ਮਹੱਲਾ।

ਜੋਗੀ ਸੁਨ ਧਿਆਵਨ ਜਿਤੇ ਲਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ, ਸਤੀਆ ਮਨ ਸੰਤੋਖ ਉਪਜੈ ਦੇਣ ਕਹਿ ਵਿਚਾਰ, ਦੇ ਮੰਗੈ ਸਹਿ ਸਗੁਣਾ।

ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬੱਪੜੀ ਚੜ ਚੜ ਪਵੈ ਗਿਆਰ, ਨਾਨਕ ਜਿਨ ਕਰ ਤੈ ਕਾਰਨ ਕੀਆ, ਸੋ ਜਾਣਾ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਏ, ਸਤਿਗੁਰ ਵਿੱਚ ਆਪ ਰੱਖਿਓ ਨ ਕਰ ਪ੍ਰਗਟੇ, ਆਖ ਸੁਣਾਏ ਸਤਿਗੁਰ ਮਿਲੇ ਸਦਾ ਮੁਕਤ ਹੈ।

ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਅਸੈ ਹਉ ਚ ਰੋਵੈ, ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਣਸੀ ਖੋਵੈ, ਹਉ ਵਿੱਚ

ਪੂਜਾ ਪੜੇ ਕਦੇ ਬਸ ਸੰਜਮ ਤੁਰਕਾ ਪਾਈ ਛੋਡੀ ਲੇ ਪਾਖੰਡਾ ਨਾਮ ਲੈ ਜਾਏ ਤਰਨ ਦਾ ਮਹੱਲਾ ਪਹਿਲਾ ਮਾਨਸ਼ਕਾ ਨੇ ਕਰੇ ਨਿਵਾਸ ਛੁਰੀ।

ਦਰਬਾਰ ਟੋਪਰ ਖਰਚ ਮੰਗਾ ਜਾਵੇ ਦੇ ਤਾ ਖਾਹੇ। ਦੀਵਾਨ ਏਕੋ ਕਲਮ ਏਕਾ ਹਮਤ ਮਾਮੇਲ ਦਰਲੇ ਲੇਖਾ ਭੀੜ ਛੁੱਟੈ ਨਾਨਕਾ ਜੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਦ ਮਾਉਂਟ ਤੋਂ ਅੰਮ੍ਰਿਤਪੁਰ ਦੁਆਰ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜ ਰਹੇ ਸਨ। ਭਾਈ ਗੁਰਮੇਲ ਸਿੰਘ ਜੀ ਹਜ਼ੂਰ ਜਾ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਦਾ ਕੀਰਤਨੀ ਜਥਾ, ਭਾਈ ਸਾਹਿਬ ਜਥਾ ਬਦ ਮਤ ਧੰਨਵਾਦ ਆਮ ਸਤਿਗੁਰਾਂ ਜੀ ਵੱਲੋਂ ਬਖਸ਼ ਹੋਏ ਅੰਮ੍ਰਿਤ ਵੇਲੇ ਪਵਿੱਤਰ ਮੁੱਖ ਬਾਗ ਦੀ ਕਥਾ। ਆਪ ਜੀ ਨੂੰ ਸਰਨ ਕਹੁੰਗੇ ਭਾਈ ਅਗਤ ਸਿੰਘ ਜੀ, ਉਹਨਾਂ ਪਾਸੋਂ ਪਿਆਰ ਸਤਿਕਾਰ ਸਰਨ ਕਰੋ ਜੀ। ਆਉਣ ਵਾਲੀ 18 ਤਰੀਕ ਤੋਂ ਸੋਮਵਾਰ ਤੋਂ ਸ਼ੁੱਕਰਵਾਰ 22 ਤਰੀਕ ਤੱਕ, 18 ਮਈ ਤੋਂ 22 ਮਈ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਥਾ ਲਈ ਹਾਜ਼ਰੀ ਭਰਨ ਆ ਰਹੇ ਹਨ ਸ਼ਾਮ ਦੇ ਦੀਵਾਨਾਂ ਵਿੱਚ। ਉਹਨਾਂ ਦਾ ਸਮਾਂ 8 ਤੋਂ 9 ਹੋਵੇਗਾ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਧੰਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਅਤੇ ਪੌੜੀ ਵੀ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ। ਗੁਜਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 509-510 ਉੱਤੇ ਸੁਸ਼ੋਭਿਤ ਹੈ। ਇਸ ਪਾਵਨ ਪ੍ਰਮਾਣ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਜੋ ਪਹਿਲਾ ਸਲੋਕ ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ, ਉਸ ਦੇ ਵਿੱਚ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ। ਮੁਕਤ ਦੁਆਰਾ

ਜਿਹੜਾ ਰਾਹ ਹੈ ਮਾਇਆ ਨਾਲ ਬਹੁਤ ਮੋਹ ਹੁੰਦਾ ਹੈ। ਮਾਇਆ ਦੇ ਨਾਲ ਨਾਲ ਹਉਮੈ ਵਧਦੀ ਹੈ। ਮਾਇਆ ਇਕੱਲੀ ਨਹੀਂ ਆਉਂਦੀ,

ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਜਿਹੜੇ ਕੋਲ ਮਾਇਆ ਦੀ ਬਹੁਤਾਤ ਹੋ ਜਾਵੇ, ਜੇਕਰ ਉਹ ਮਨੁੱਖ ਗੁਰੂ ਨਾਲੋਂ ਟੁੱਟਿਆ ਹੋਇਆ ਹੈ, ਪਰਮਾਤਮਾ ਨਾਲੋਂ ਟੁੱਟਿਆ ਹੋਇਆ ਹੈ, ਸੁਭਾਵਕ ਗੱਲ ਹੈ, ਫਿਰ ਉਸ ਮਨੁੱਖ ਦੇ ਅੰਦਰ ਹਉਮੈ ਜਨਮ ਲੈਂਦੀ ਹੈ। ਕਿਉਂਕਿ ਜਦੋਂ ਉਹਦੇ ਕੋਲ ਮਾਇਆ ਦੀ ਬਹੁਤਾਤ ਹੁੰਦੀ ਹੈ, ਉਸ ਮਾਇਆ ਤੋਂ ਉਹ ਮਨੁੱਖ ਦੁਨੀਆ ਵੀ ਸੁੱਖ ਸੁਵਿਧਾਵਾਂ ਹਾਸਲ ਕਰਦਾ ਹੈ। ਤੇ ਜਿਸ ਦੇ ਕੋਲ ਦੁਨੀਆਵੀ ਪਦਾਰਥਾਂ ਦੀ ਬਹੁਤਾਤ ਹੋਵੇ, ਉਸ ਨੂੰ ਫਿਰ ਸਾਰੇ ਕਹਿੰਦੇ ਭਾਈ ਇਹ ਬਹੁਤ ਵੱਡਾ ਬੰਦਾ ਹੈ, ਬਹੁਤ ਵੱਡਾ ਬੰਦਾ ਹੈ। ਇਹ ਜਿਹੜੀ ਵਡਿਆਈ ਹੈ, ਇਹ ਮਨੁੱਖ ਜਦੋਂ ਸੁਣਦਾ ਹੈ ਆਪਣੇ ਕੰਨਾਂ ਨਾਲ, ਫਿਰ ਇਸ ਦੇ ਅੰਦਰ ਹਉਮੈ ਜਨਮ ਲੈ ਲੈਂਦੀ ਹੈ, ਹਉਮੈ ਪ੍ਰਬਲ ਹੋ ਜਾਂਦੀ ਹੈ। ਮੈਂ ਇੰਨਾ ਵੱਡਾ ਮਨੁੱਖ ਹਾਂ, ਸਾਰੇ ਹੀ ਵੱਡਾ ਕਹਿੰਦੇ ਨਹੀਂ ਮੈਨੂੰ। ਜਦੋਂ ਮਨੁੱਖ ਆਪਣੀ ਵਡਿਆਈ ਸੁਣਦਾ ਹੈ, ਫਿਰ ਇਸਦੇ ਅੰਦਰ ਹੰਕਾਰ ਪੈਦਾ ਹੁੰਦਾ ਹੈ, ਹਉਮੈ ਪੈਦਾ ਹੁੰਦੀ ਹੈ, ਮੈਂ ਮੇਰਾ ਪੈਦਾ ਹੁੰਦਾ ਹੈ। ਹਉਮੈ ਦੇ ਅਧੀਨ ਹੋਇਆ ਮਨੁੱਖ ਮਾਇਆ ਦੇ ਬੰਧਨਾਂ ਤੋਂ, ਮਾਇਆ ਦੇ ਮੋਹ ਦੇ ਜਿਹੜੇ ਇਸ ਨੂੰ ਬੰਧਨ ਪਏ ਹੁੰਦੇ ਨੇ, ਉਹ ਇਸ ਨੂੰ ਬੰਧਨਾਂ ਤੋਂ ਮੁਕਤ ਨਹੀਂ ਹੋਣ ਦਿੰਦੀ। ਫਿਰ ਇਹ ਹਉਮੈ, ਇਹ ਵਡਿਆਈ ਦੂਜੇ ਪਾਤਸ਼ਾਹ ਜੀ ਦਾ ਸਮਾਂ ਹੈ। ਇਤਿਹਾਸਕ ਘਟਨਾ ਆਪਾਂ ਲਈਏ, ਦੂਜੇ ਪਾਤਸ਼ਾਹ ਜੀ ਦਾ ਸਮਾਂ ਹੈ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਸਮਾਂ ਹੈ। ਤੇ ਕੁਝ ਚਿਰ ਬਾਰਿਸ ਨਹੀਂ ਪਈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਬਹੁਤ ਸੰਗਤਾਂ ਜੁੜਦੀਆਂ ਨੇ, ਬੜੀਆਂ ਸੰਗਤਾਂ ਜੁੜ ਰਹੀਆਂ ਨੇ। ਤੇ ਉੱਥੇ ਖਡੂਰ ਸਾਹਿਬ ਵਿੱਚ ਇੱਕ ਤਪਾ ਰਹਿੰਦਾ ਹੈ, ਉਹਦਾ ਨਾਮ ਹੈ ਸਿਵਨਾਭ। ਇਹ ਸਿਵਨਾਭ ਦਾ ਜਿਹੜਾ ਰੁਤਬਾ ਸੀ, ਉਹ ਦਿਨੋ ਦਿਨ ਘਟਦਾ ਜਾ ਰਿਹਾ ਹੈ। ਤੇ ਸੰਗਤਾਂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਦੀ ਜਾ ਰਹੀਆਂ, ਵਾਧਾ ਹੋ ਰਿਹਾ ਦਿਨੋ ਦਿਨ। ਹੁਣ ਇਸ ਤਪਾ ਸਿਵਨਾਭ ਇਹ ਜਦੋਂ ਵੇਖਦਾ ਵੀ ਲੋਕੀ ਜਿਹੜੇ ਮੇਰੇ ਮੈਨੂੰ ਨਮਸਕਾਰ ਕਰਦੇ ਸੀ, ਉਹਨਾਂ ਦੀ ਗਿਣਤੀ ਮਿਣਤੀ ਘਟਦੀ ਜਾ ਰਹੀ ਹੈ। ਪਰ ਕਾਰਨ ਵੀ ਪਤਾ ਸੀ ਵੀ ਕਾਰਨ ਇਹ ਹੈ ਕਿ ਸੰਗਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਰਹੀਆਂ ਨੇ। ਤੇ ਕੁਝ ਸਮਾਂ ਬਾਰਿਸ ਨਹੀਂ ਪਈ। ਇਸਨੇ ਜਿਹੜਾ ਕੋਈ ਇਸ ਨੂੰ ਪੁੱਛਦਾ ਵੀ ਬਰਸਾਤ ਨਹੀਂ ਪੈ ਰਹੀ, ਤੇ ਫਿਰ ਇਹ ਕਹਿ ਦਿੰਦਾ ਵੀ ਬਰਸਾਤ ਇਸ ਕਰਕੇ ਨਹੀਂ ਪੈ ਰਹੀ ਕਿ ਤੁਸੀਂ ਤਾਂ ਇੱਕ ਗ੍ਰਸਤੀ ਨੂੰ ਆਪਣਾ ਗੁਰੂ ਮੰਨ ਬੈਠੇ ਹੋ, ਤੁਸੀਂ ਤਾਂ ਗੁਰੂ ਅੰਗਦ ਦੇ ਲੜ ਲੱਗ ਗਏ ਹੋ, ਤੁਸੀਂ ਤਾਂ ਉਹਨਾਂ ਦੀ ਆਰਾਧਨਾ ਕਰਦੇ ਹੋ, ਇਸ ਕਰਕੇ ਬਰਸਾਤ ਨਹੀਂ ਪੈ ਰਹੀ, ਤੁਸੀਂ ਇਹਨਾਂ ਨੂੰ ਇੱਥੋਂ ਜਾਣ ਵਾਸਤੇ ਕਹੋ। ਕੁਝ ਚਿਰ ਲੋਕਾਂ ਨੇ ਇਹ ਗੱਲ ਸੁਣੀ, ਇਹ ਗੱਲ ਚੱਲਦੀ ਚੱਲਦੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਵੀ ਇਹ ਗੱਲ ਪਹੁੰਚ ਗਈ ਵੀ ਤਪਾ ਸਿਵਨਾਭ ਇਸ ਤਰ੍ਹਾਂ ਪ੍ਰਚਾਰ ਕਰ ਰਿਹਾ ਵੀ ਜੇ ਤੁਸੀਂ ਗੁਰੂ ਅੰਗਦ ਦੇਵ ਜੀ ਨੂੰ
ਇਸ ਸ਼ਹਿਰ ਤੋਂ ਬਾਹਰ ਭੇਜੋ ਤਾਂ ਫਿਰ ਬਰਸਾਤ ਪੈ ਜਾਏਗੀ। ਗੁਰਦੇਵ ਪਾਤਸ਼ਾਹ ਜੀ ਨੂੰ ਕਿਸੇ ਨੇ ਨਹੀਂ ਆਖਿਆ, ਪਰ ਗੁਰਦੇਵ ਪਾਤਸ਼ਾਹ ਜੀ ਆਪ ਬਾਹਰ ਚਲੇ ਗਏ ਨੇ। ਇਤਿਹਾਸਕਾਰ ਲਿਖਦੇ ਨੇ ਇੱਕ ਛੋਟੀ ਜਿਹੀ ਕੁੱਲੀ ਬਣਾਈ, ਉਹਦੇ 'ਚ ਰਹਿਣ ਲੱਗ ਪਏ, ਪਰ ਬਰਸਾਤ ਫਿਰ ਵੀ ਨਾ ਹੋਈ। ਹੁਣ ਲੋਕੀ ਉਸ ਤਪੇ ਸਿਵ ਨਾਭ ਨੂੰ ਜਾ ਕੇ ਕਹਿੰਦੇ ਵੀ ਹੁਣ ਤਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਵਿੱਚ ਨਹੀਂ ਰਹਿੰਦੇ, ਵੀ ਬਰਸਾਤਾਂ ਹੁਣ ਵੀ ਨਹੀਂ ਪੈ ਰਹੀ। ਉਹ ਕਹਿੰਦਾ ਪਏਗੀ, ਬਰਸਾਤ ਪਏਗੀ, ਪਰ ਬਰਸਾਤ ਉਹਦੇ ਕਿਹੜੇ ਵਸ ਵਿੱਚ ਹੈ ਜੋ ਬਰਸਾਤ ਪਵਾ ਦੇ। ਜਦੋਂ ਬਾਬਾ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗੀ ਹੈ ਵੀ ਗੁਰੂ ਅੰਗਦ ਸਾਹਿਬ ਜੀ ਬਾਹਰ ਰਹਿ ਰਹੇ, ਇੱਕ ਝੌਂਪੜੀ 'ਚ ਰਹਿ ਰਹੇ ਨੇ। ਇਹ ਕੰਮ ਕਿੰਨੇ ਕੀਤਾ? ਇਹ ਤਪੇ ਸਿਵ ਨਾਭ ਨੇ ਇਹ ਗੱਲ ਫੈਲਾਈ ਹੈ। ਤੇ ਬਾਬਾ ਅਮਰਦਾਸ ਸਾਹਿਬ ਜੀ ਕਹਿੰਦੇ, ਥੋੜਾ ਜਿਹਾ ਗੁੱਸਾ ਆਇਆ, ਕਹਿੰਦੇ ਵੀ ਸਾਡੇ ਸਤਿਗੁਰੂ ਜੀ ਦੀ ਨਿਰਾਦਰੀ ਕੀਤੀ ਹੈ ਇਸਨੇ। ਉਹਨਾਂ ਨੇ ਇੱਕ ਗੱਲ ਕਹੀ ਲੋਕਾਂ ਨੂੰ ਵੀ ਬਾਰਿਸ ਤਾਂ ਇੱਥੇ ਪੈ ਜਾਏਗੀ, ਸਤਿਗੁਰੂ ਜੀ ਤਾਂ ਬਾਹਰ ਚਲੇ ਗਏ, ਸ਼ਹਿਰ ਛੱਡਤਾ, ਨਹੀਂ ਪਈ ਬਾਰਿਸ, ਪਰ ਅਸੀਂ ਦੱਸਦੇ ਹਾਂ ਵੀ ਬਰਸਾਤ ਕਿਵੇਂ ਪੈ ਸਕਦੀ ਹੈ। ਇਸ ਤਪੇ ਸਿਵ ਨਾਭ ਨੂੰ ਜਿਹੜੇ ਬੰਦੇ ਫੜ ਕੇ ਜਿੱਧਰ ਜਿੱਧਰ ਵੀ ਇਹਨੂੰ ਲੈ ਕੇ ਜਾਣਗੇ, ਉੱਧਰ ਹੀ ਉੱਧਰ ਬਰਸਾਤ ਪੈ ਜਾਏਗੀ। ਜਿਹੜੇ ਬੰਦੇ ਵੀ ਇਸਨੂੰ ਆਪਣੇ ਵੱਲ ਖਿੱਚ ਲਿਜਾਣਗੇ, ਉੱਧਰ ਹੀ ਬਰਸਾਤ ਪੈ ਜਾਏਗੀ। ਹੁਣ ਬਾਬਾ ਅਮਰਦਾਸ ਸਾਹਿਬ ਜੀ ਵੀ ਗੁਰੂ ਚਰਨਾਂ ਨਾਲ ਜੁੜੇ ਹੋਏ ਨੇ, ਲੋਕਿਆਂ ਨੇ ਦੇਰ ਨਾ ਕੀਤੀ, ਤਪੇ ਸਿਵ ਨਾਭ ਨੂੰ ਫੜ ਲਿਆ। ਹੁਣ ਕੋਈ ਦਰ ਨੂੰ ਖਿੱਚੇ, ਕੋਈ ਆਪਣੇ ਵੱਲ ਖਿੱਚੇ, ਦੂਜੇ ਆਪਣੇ ਵੱਲ ਖਿੱਚਣ, ਲੋਕਾਂ ਨੇ ਚੰਗੀ ਤਰ੍ਹਾਂ ਖਸੀਟਿਆ ਆਪਣੇ ਆਪਣੇ ਖੇਤਾਂ 'ਚ। ਹੁਣ ਬਾਬਾ ਅਮਰਦਾਸ ਸਾਹਿਬ ਜੀ ਦੇ ਵਚਨ ਪੂਰੇ ਹੋ ਰਹੇ ਨੇ, ਜਿੱਧਰ ਨੂੰ ਵੀ ਲੋਕੀ ਖਿੱਚਦੇ ਨੇ ਉੱਧਰ ਹੀ ਬਰਸਾਤ ਪੈ ਜੇ। ਲੋਕਾਂ ਨੂੰ ਹੋਰ ਵਿਸ਼ਵਾਸ ਬਣ ਗਿਆ ਵੀ ਗੱਲ ਸੱਚੀ ਹੈ। ਇਸ ਤਵੇ ਸਿਵ ਨਾਭ ਦੀ ਹਾਲਤ ਬਹੁਤ ਮਾੜੀ ਹੋ ਗਈ ਤੇ ਜਦੋਂ ਬਾਬਾ ਅਮਰਦਾਸ ਸਾਹਿਬ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਗਏ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਇਹ ਗੱਲ ਇਹਨਾਂ ਨੇ ਕਹੀ ਹੈ ਤੇ ਇਸ ਕਰਕੇ ਉਹਦੀ ਹਾਲਤ ਬਹੁਤ ਮਾੜੀ ਹੋ ਗਈ ਤਪੇ ਸਿਵ ਨਾਭ ਦੀ। ਤੇ ਸਤਿਗੁਰੂ ਜੀ ਨੇ ਵਰਜਿਆ ਸੀ ਬਾਬਾ ਅਮਰਦਾਸ ਸਾਹਿਬ ਜੀ ਨੂੰ, ਕਹਿਣ ਲੱਗੇ ਰੱਬ ਦਾ ਸ਼ਰੀਕ ਨਹੀਂ ਬਣੀਦਾ। ਬਰਸਾਤ ਪਾਉਣੀ ਜਾਂ ਨਹੀਂ ਪਾਉਣੀ ਇਹ ਰੱਬ ਦੀ ਖੇਡ ਹੈ, ਇਹ ਉਸ ਰੱਬ ਦਾ ਕੰਮ ਹੈ। ਉਸ ਨੂੰ ਪਤਾ ਹੈ ਕਦ ਬਰਸਾਤ ਪਾਉਣੀ ਹੈ, ਕਦ ਬਰਸਾਤ ਨਹੀਂ ਪਾਉਣੀ। ਉਹ ਤਪਾ ਸਿਵ ਨਾਭ ਈਰਖਾ ਕਰਦਾ ਸੀ, ਉਹ ਉਹਦਾ ਕੰਮ ਸੀ, ਪਰ ਅਸੀਂ ਉਹਦੇ ਵਰਗਾ ਨਹੀਂ ਹੋਣਾ, ਅਸੀਂ ਈਰਖਾ ਨਹੀਂ ਕਰਨੀ ਉਹਦੇ ਨਾਲ। ਉਹ ਕਰਦਾ ਸੀ, ਉਹ ਕਰੇ, ਪਰ ਅਸੀਂ ਉਹਦੇ ਨਾਲ ਈਰਖਾ ਨਹੀਂ ਕਰਨੀ, ਨਹੀਂ ਤਾਂ ਫਿਰ ਉਹਦੇ 'ਚ ਤੇ ਸਾਡੇ 'ਚ ਫਰਕ ਕੀ ਰਹਿ ਗਿਆ? ਫਿਰ ਤਾਂ ਅਸੀਂ ਵੀ ਉਹਦੇ ਬਰਾਬਰ ਹੋ ਗਏ ਨਾ। ਜੇਕਰ ਉਹ ਈਰਖਾ ਕਰਦਾ ਅਸੀਂ ਵੀ ਈਰਖਾ ਕਰਨ ਲੱਗ ਪਈਏ ਤੇ ਫਿਰ ਫਰਕ ਕੀ ਰਹਿ ਗਿਆ? ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮਾਂ, ਮੈਂ ਥੋੜ੍ਹੀ ਜਿਹੀ ਗੱਲ ਰੋਕ ਕੇ ਫਿਰ ਗੱਲ ਕਰਦਾ। ਤੀਜੇ ਪਾਤਸ਼ਾਹ ਜੀ ਦਾ ਸਮਾਂ ਹੈ, ਸਿੱਖ ਸਤਿਗੁਰੂ ਜੀ ਕੋਲ ਬੈਠੇ ਨੇ ਤੇ ਸਿੱਖ ਇੱਕ ਸਵਾਲ ਪਾਉਂਦੇ ਨੇ ਸਤਿਗੁਰੂ ਜੀ ਨੂੰ, ਗੁਰੂ ਅਮਰਦਾਸ ਸਾਹਿਬ ਜੀ ਨੂੰ। ਸਤਿਗੁਰੂ ਜੀ ਇੱਕ ਗੱਲ ਦੱਸੋ ਵੀ ਕੋਈ ਸਾਡੇ ਨਾਲ ਬੁਰਾ ਕਰੇ, ਅਸੀਂ ਉਹਦੇ ਨਾਲ ਕੀ ਕਰੀਏ?
ਕਹਿਣ ਲੱਗੇ ਭਲਾ ਜੇ ਕਿਤੇ ਉਹ ਫੇਰ ਬੁਰਾ ਕਰੇ ਫਿਰ ਅਸੀਂ ਕੀ ਕਰੀਏ, ਕੀ ਕਰਨਾ ਚਾਹੀਦਾ? ਭਲਾ ਜੇ ਕਿਤੇ ਉਹ ਫੇਰ ਵੀ ਸਾਡੇ ਨਾਲ ਬੁਰਾ ਕਰੇ, ਫਿਰ ਵੀ ਬਾਜ ਨਾ ਆਵੇ, ਫਿਰ ਅਸੀਂ ਕੀ ਕਰੀਏ? ਭਲਾ ਸਿੱਖ ਬੜੇ ਹੈਰਾਨ ਹੋਏ ਵੀ ਇੱਕ ਬੰਦਾ ਸਾਡਾ ਬੁਰਾ ਲੋਚੀ ਜਾਏ, ਬੁਰਾ ਕਰੀ ਜਾਏ, ਬੁਰਾਈ ਕਰੀ ਜਾਏ ਤੇ ਅਸੀਂ ਉਹਦਾ ਭਲਾਈ ਕਰਦੇ ਰਹੀਏ। ਹੱਥ ਜੋੜੇ ਸਿੱਖਾਂ ਨੇ, ਸਤਿਗੁਰੂ ਜੀ ਸਾਨੂੰ ਸਮਝ ਨਹੀਂ ਲੱਗੀ ਗੱਲ। ਇੱਕ ਬੰਦਾ ਸਾਡਾ ਬੁਰਾ ਕਰਦਾ ਰਹੇ, ਬੁਰਾਈ ਕਰਦਾ ਰਹੇ, ਬੁਰਾਈ ਕਰਦਾ ਰਹੇ, ਮੁੜ ਮੁੜ ਬੁਰਾ ਕਰਦਾ ਰਹੇ ਤੇ ਅਸੀਂ ਮੁੜ ਮੁੜ ਉਹਦੇ ਵਾਸਤੇ ਭਲਾ ਕਰਦੇ ਰਹੀਏ। ਗੁਰਦੇਵ ਮੁਸਕਰਾਏ ਨੇ, ਕਹਿੰਦੇ ਪਿਆਰਿਓ ਇੱਕ ਗੱਲ ਦੱਸੋ ਸਿੱਖੋ, ਉਹਦਾ ਕੰਮ ਹੈ, ਉਹਦੀ ਨੀਅਤ ਹੈ ਬੁਰਾ ਕਰਨ ਦੀ ਤੇ ਤੁਹਾਡਾ ਕੰਮ ਹੈ ਭਲਾ ਕਰਨ ਦਾ। ਉਹਨੂੰ ਪਤਾ ਹੈ ਵੀ ਮੈਂ ਬੁਰਾ ਕਰ ਰਿਹਾ, ਉਸ ਨੂੰ ਪਤਾ ਹੈ, ਕਿਉਂਕਿ ਪਤਾ ਸਾਰਿਆਂ ਨੂੰ ਪਤਾ ਹੁੰਦਾ ਜੇ ਮੈਂ ਕਿਸੇ ਦੇ ਨਾਲ ਬੁਰਾ ਕਰਾਂਗਾ ਤੇ ਮੈਨੂੰ ਤਾਂ ਪਤਾ ਨਾ ਵੀ ਮੈਂ ਉਹਦੇ ਨਾਲ ਬੁਰਾ ਕਰ ਰਿਹਾ। ਜੇਕਰ ਲੁੱਕ ਛਿਪ ਕੇ ਵੀ ਕਰਾਂਗਾ, ਵੈਸੇ ਤਾਂ ਬੁਰਾ ਜਦੋਂ ਬੰਦਾ ਕਿਸੇ ਦਾ ਕਰਦਾ ਉਹਦੀ ਮਨਸਾ ਜਿਹੜੀ ਹੈ ਇਹ ਹੁੰਦੀ ਹੈ ਵੀ ਕਿਸੇ ਨੂੰ ਪਤਾ ਨਾ ਲੱਗੇ ਮੈਂ ਇਹਦਾ ਬੁਰਾ ਵੀ ਕਰ ਜਾਵਾਂ ਸਾਹਮਣੇ ਵਾਲੇ ਦਾ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ। ਜ਼ਿਆਦਾਤਰ ਇਹ ਹੁੰਦਾ ਹੈ ਕਿਉਂਕਿ ਕਈਆਂ ਦੇ ਅੰਦਰ ਨਾ ਸਾਹਮਣੇ ਲੜਨ ਦੀ ਤਾਕਤ ਨਹੀਂ ਹੁੰਦੀ, ਉਹ ਪਿੱਛੋਂ ਵਾਰ ਕਰਦੇ ਨੇ, ਲੁੱਕ ਕੇ ਵਾਰ ਕਰਦੇ ਨੇ ਤੇ ਕਈਆਂ ਦੀ ਸੋਚ ਨਹੀਂ ਇਹ ਹੁੰਦੀ ਹੈ ਵੀ ਮੈਂ ਕਿਸੇ ਦਾ ਬੁਰਾ ਵੀ ਕਰਾਂ ਤੇ ਉਸਨੂੰ ਪਤਾ ਵੀ ਨਾ ਲੱਗੇ। ਪਰ ਆਪਣੇ ਆਪ ਨੂੰ ਤਾਂ ਉਸਨੂੰ ਪਤਾ ਹੁੰਦਾ ਹੈ, ਆਪਣੇ ਆਪ ਤੋਂ ਤਾਂ ਨਹੀਂ ਲੁੱਕਦੀ, ਉਦੋਂ ਤੋਂ ਉਸਨੂੰ ਤਾਂ ਪਤਾ ਹੀ ਹੁੰਦਾ ਹੈ ਆਪਣੇ ਆਪ ਨੂੰ ਵੀ ਮੈਂ ਫਲਾ ਫਲਾ ਟਾਈਮ ਤੇ ਇਸ ਬੰਦੇ ਦਾ ਬੁਰਾ ਕੀਤਾ। ਗੁਰਦੇਵ ਮੁਸਕਰਾ ਕੇ ਕਹਿੰਦੇ, ਕਹਿਣ ਲੱਗੇ ਦੇਖੋ ਪਿਆਰਿਓ, ਜਦੋਂ ਇੱਕ ਬੰਦਾ ਬੁਰਾ ਕਰਨਾ ਨਹੀਂ ਛੱਡਦਾ, ਬੁਰੀਆਈ ਨਹੀਂ ਛੱਡ ਸਕਦਾ, ਤੁਸੀਂ ਚੰਗਿਆਈ ਕਿਉਂ ਛੱਡਦੇ ਹੋ? ਵੀ ਚੰਗਾ ਕੰਮ ਤਾਂ ਕਰੋਗੇ ਤੇ ਫਲ ਵਾਹਿਗੁਰੂ ਜੀ ਨੇ ਚੰਗਾ ਹੀ ਦੇਣਾ, ਉਹਦਾ ਦੇਣਾ ਹੀ ਦੇਣਾ ਫਲ, ਚੰਗਾ ਕਰੋ ਕਿਸੇ ਦੇ ਵਾਸਤੇ ਉਹਨੇ ਦੇਣਾ ਫਲ। ਪਰ ਹਾਂ ਇਹ ਗੱਲ ਹੈ, ਕਈ ਵਾਰ ਅਸੀਂ ਥਿੜਕ ਜਾਂਦੇ ਹਾਂ, ਮੈਂ ਤਾਂ ਇਸ ਬੰਦੇ ਦਾ ਇੱਕ ਵਾਰ ਨਹੀਂ, ਮੈਂ ਤਾਂ ਕਈ ਵਾਰ ਇਹਦੇ ਵਾਸਤੇ ਬੜਾ ਕੁਝ ਕੀਤਾ, ਭਲਾ ਕੀਤਾ, ਹੁਣ ਇਹ ਮੁਨਕਰ ਹੋ ਗਿਆ। ਨਹੀਂ, ਇਹ ਨਹੀਂ ਸੋਚਣਾ ਕਦੇ, ਉਹ ਉਹਦਾ ਕੰਮ ਹੈ, ਤੂੰ ਭਲਾ ਕੀਤਾ। ਵੀ ਉਹ ਬੰਦਾ ਨਹੀਂ ਸਮਝ ਰਿਹਾ, ਉਹ ਤੈਨੂੰ ਤਵੱਜੋ ਨਹੀਂ ਦੇ ਰਿਹਾ, ਪਰ ਵਾਹਿਗੁਰੂ ਤਾਂ ਸਭ ਕੁਝ ਦੇਖਦਾ ਨਾ, ਉਹਦੇ ਲੇਖੇ ਵਿੱਚ ਤਾਂ ਸਭ ਕੁਝ ਆ ਰਿਹਾ ਨਾ। ਉਹ ਬੰਦਾ ਤੇਰਾ ਅਹਿਸਾਨ ਮੰਨੇ ਨਾ ਮੰਨੇ, ਪਰ ਬੰਦੇ ਦੀ ਫਿਤਰਤ ਹੈ ਇਹ, ਕਿਸੇ ਦਾ ਭਲਾ ਕਰਦਾ ਏ ਅੱਗੇ ਵੜਿਆਈ ਲੋਚਦਾ ਵੀ ਉਹ ਫਲਾਣਾ ਬੰਦਾ ਉਹਦਾ ਮੈਂ ਭਲਾ ਕੀਤਾ ਉਹ ਮੇਰੀ ਵੜਿਆਈਆਂ ਹੀ ਕਰਦਾ ਰਹੇ, ਉਹ ਮੈਨੂੰ ਸਲਾਮਾ ਹੀ ਠੋਕੀ ਜਾਵੇ। ਸੁਭਾਅ ਬੰਦੇ ਦਾ ਉਹੀ ਸਲਾਮਾ ਉਹੀ ਵੜਿਆਈ ਬੰਦੇ ਦੇ ਅੰਦਰ ਹਉਮੈ ਨੂੰ ਜਨਮ ਦਿੰਦੀਆਂ ਨੇ ਫਿਰ ਤੇ ਸਤਿਗੁਰੂ ਜੀ ਕਹਿੰਦੇ ਵੀ ਇਹ ਦੇਖੋ ਤੁਸੀਂ, ਜਿਹੜਾ ਬੰਦਾ ਇੱਕ ਆਪਣੀ ਬੁਰੀਆਈ ਨਹੀਂ ਛੱਡ ਸਕਦਾ, ਬੁਰਾ ਕੰਮ ਬੁਰਾ ਫਲ ਉਹ ਨਹੀਂ ਛੱਡ ਸਕਦਾ, ਫਿਰ ਤੁਸੀਂ ਤਾਂ ਚੰਗਾ ਕੰਮ ਕਰ ਰਹੇ। ਵੀ ਚੰਗਾ ਕਿਉਂ ਛੱਡੀਏ, ਚੰਗਿਆਈ ਕਿਉਂ ਛੱਡੀਏ, ਚੰਗਿਆਈ ਨਹੀਂ ਛੱਡਣੀ, ਉਹਦੀ ਸੋਚ ਨਹੀਂ ਹੈ ਬੁਰਾ ਕਰਨ ਦੀ, ਉਹ ਬੁਰਾ ਕਰੀ ਜਾਵੇ। ਤੇ ਗੁਰਬਾਣੀ ਕਹਿੰਦੀ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰਨਾ ਸਾਕੇ ਕੋਈ। ਵੀ ਤੁਹਾਨੂੰ ਤਾਂ ਆਪਣੇ ਪਰਮਾਤਮਾ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ, ਜਿਸ ਦਾ ਮਾਲਕ ਡਾਢਾ ਹੁੰਦਾ ਹੈ ਉਸਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਜਿਹਦਾ ਮਾਲਕ ਕਮਜ਼ੋਰ ਹੋਏ ਉਹਦਾ ਬੰਦਾ ਨੁਕਸਾਨ ਕਰ ਜਾਂਦਾ, ਪਰ ਜਿਹਦਾ ਮਾਲਕ ਡਾਢਾ ਹੋਏ ਉਹਦੇ ਵੱਲ ਕੋਈ ਅੱਖ ਨਹੀਂ ਭਰ ਕੇ ਵੇਖਦਾ ਫਿਰ।
ਇਹਦਾ ਜਿਹੜਾ ਮਾਲਕ ਹੈ ਉਹ ਬੜਾ ਡਾਢਾ ਹੈ। ਦੂਜੇ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਾ ਅਮਰਦਾਸ ਸਾਹਿਬ ਜੀ ਨੂੰ ਕਹਿੰਦੇ, ਕਹਿਣ ਲੱਗੇ ਤੁਹਾਨੂੰ ਇਹ ਕੰਮ ਨਹੀਂ ਸੀ ਕਰਨਾ, ਰੱਬ ਦੀ ਰਜ਼ਾ ਵਿੱਚ ਰਹਿਣਾ ਹੁੰਦਾ ਹੈ। ਉਹ ਤਵਾ ਤਪਾ ਸਿਵ ਨਾਭ ਉਹ ਸਾਡੇ ਨਾਲ ਹੀ ਰਖਾ ਕਰਦਾ ਹੈ ਕਿਉਂਕਿ ਉਹ ਵਡਿਆਈਆਂ ਦਾ ਭੁੱਖਾ ਹੈ। ਸਾਨੂੰ ਨਹੀਂ ਵਡਿਆਈਆਂ ਚਾਹੀਦੀਆਂ ਹੈ, ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹ ਜਿਹੜੀਆਂ ਦੁਨੀਆ ਦੀਆਂ ਵਡਿਆਈਆਂ ਮਿਲਦੀਆਂ ਨਾ, ਕਹਿਣ ਲੱਗੇ ਇਹਨਾਂ ਨੂੰ ਅੱਗ ਵਿੱਚ ਸਾੜ ਦੇਈਏ। ਕਿਉਂ? ਕਿਉਂਕਿ ਇਹ ਅੰਦਰ ਖਾਉਮੇ ਨੂੰ ਜਨਮ ਦਿੰਦੀਆਂ ਨੇ। ਕਿਸੇ ਬੰਦੇ ਨੂੰ ਕਹਿਣਾ ਸ਼ੁਰੂ ਕਰ ਦੋ, ਭਾਈ ਤੂੰ ਇਹ ਕੰਮ ਬਹੁਤ ਸੋਹਣਾ ਕਰਦਾ ਹੈ, ਉਹਨੂੰ ਜਦੇ ਕਰ 10-20 ਬੰਦੇ ਕਹਿ ਦੇਣਗੇ ਭਾਈ ਤੂੰ ਇਹ ਕੰਮ ਬੜਾ ਸੋਹਣਾ ਕਰਦਾ, ਸੱਚ ਜਾਣੀਓ ਉਸਦੇ ਅੰਦਰ ਨੂੰ ਹੰਕਾਰ ਬਣਨਾ ਸ਼ੁਰੂ ਹੋ ਜਾਏਗਾ, ਹਉਮੈ ਉਹਦੇ ਅੰਦਰ ਜਨਮ ਲੈ ਲੇਗੀ ਆਪੇ ਹੀ, ਬਈ ਸ਼ਾਇਦ ਮੇਰੇ ਵਰਗਾ ਕੋਈ ਹੋਰ ਨਹੀਂ ਕਰ ਸਕਦਾ। ਗੱਲ ਤਾਂ ਇਹ ਸੀ ਵੀ ਚੰਗੀ ਗੱਲ ਹੈ ਜੇਕਰ ਕੋਈ ਵਡਿਆਈ ਕਰੇ ਵੀ ਤਾਂ ਉਸਨੂੰ ਕਹੋ ਭਾਈ ਵਡਿਆਈ ਮੇਰੇ ਗੁਰੂ ਦੀ ਕਰ, ਵਡਿਆਈ ਮੇਰੇ ਅਕਾਲ ਪੁਰਖ ਦੀ ਕਰ, ਜਿਹੜਾ ਮੇਰੇ ਤੋਂ ਇਹ ਕੰਮ ਕਰਾ ਲੈਂਦਾ ਚੰਗੇ ਢੰਗ ਨਾਲ। ਵਡਿਆਈ ਗੁਰੂ ਦੀ ਕਰ, ਵਡਿਆਈ ਮੇਰੇ ਮਾਲਕ ਦੀ ਕਰ, ਅੰਦਰੋਂ ਸ਼ੁਕਰਾਨਾ ਨਿਕਲੇ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ।

ਉਹ ਦਰਵਾਜ਼ਾ ਜਿਹਦੇ ਵਿੱਚੋਂ ਦੀ ਲੰਘ ਕੇ ਨਿਕਲਣਾ ਹੁੰਦਾ ਕਿ ਮਨੁੱਖ ਮਾਇਆ ਦੇ ਮੋਹ ਤੋਂ ਬਚ ਜਾਵੇ, ਪਹਿਲਾਂ ਉਸ ਦਰਵਾਜ਼ੇ ਚੋਂ ਲੰਘਣਾ ਪਏਗਾ। ਉਹ ਦਰਵਾਜ਼ਾ ਕਿੰਨਾ ਛੋਟਾ ਹੈ, ਭਗਤ ਕਬੀਰ ਜੀ ਕਹਿੰਦੇ ਨੇ ਰਾਈ ਵੇਖੀ, ਰਾਈ ਸਰੋਂ ਕਹਿ ਲਈਏ ਆਪਾਂ, ਸਰੋਂ ਦਾ ਇੱਕ ਦਾਣਾ ਬਹੁਤ ਛੋਟਾ ਦਾ ਹੁੰਦਾ ਹੈ, ਉਸ ਦਾ ਵੀ ਦਸਵਾਂ ਹਿੱਸਾ। ਇੱਕ ਰਾਈ ਦਾ ਦਾਣਾ ਕਿੰਨਾ ਕੁ ਹੁੰਦਾ ਹੈ, ਛੋਟਾ ਜਿਹਾ ਦਾਣਾ ਹੁੰਦਾ ਹੈ ਰਾਈ ਦਾ, ਸਰੋਂ ਦਾ, ਉਸ ਦਾ ਵੀ ਦਸਵਾਂ ਹਿੱਸਾ ਹੋਵੇ, ਇੰਨਾ ਛੋਟਾ ਉਹ ਦਰਵਾਜ਼ਾ ਹੈ ਜਿਹਦੇ ਵਿੱਚੋਂ ਦੀ ਲੰਘ ਕੇ ਜਾਣਾ ਤਾਂ ਮਨੁੱਖ ਇਹ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਸਕਦਾ ਹੈ। ਹੁਣ ਦਰਵਾਜ਼ਾ ਬਹੁਤ ਛੋਟਾ ਹੈ। ਰਾਈ ਦਸਵੇਂ ਭਾਏ ਮਨ ਤੋਂ ਮਹਿਗਲ ਹੋਏ ਰਹੋ, ਇਹ ਜਿਹੜਾ ਮਨ ਹੈ ਇਹ ਤਾਂ ਹਾਥੀ ਬਣਿਆ ਹੋਇਆ ਹੈ। ਹੁਣ ਜੇ ਕਿਤੇ ਹਾਥੀ ਨੂੰ ਲੰਘਾਉਣਾ ਹੋਵੇ, ਕਿਤੇ ਹਾਥੀ ਨੇ ਲੰਘਣਾ ਹੋਵੇ ਤੇ ਉਹਦੇ ਵਾਸਤੇ ਫਿਰ ਦਰਵਾਜ਼ਾ ਵੀ ਵੱਡਾ ਚਾਹੀਦਾ ਹੈ। ਇੰਨਾ ਛੋਟਾ ਦਰਵਾਜ਼ਾ ਹੈ ਤੇ ਹਾਥੀ, ਸਾਡਾ ਮਨ ਹਾਥੀ ਬਣਿਆ ਹੋਇਆ ਹੈ, ਇਹ ਉਹਦੇ ਵਿੱਚੋਂ ਦੀ ਕਿਵੇਂ ਲੰਘੇ? ਬਹੁਤ ਮੁਸ਼ਕਲ ਕੰਮ ਹੈ ਤੇ ਉਹਦੇ ਵਿੱਚੋਂ ਦੀ ਲੰਘਣਾ ਪਏਗਾ। ਭਾਉ ਇਹ ਹੈ ਵੀ ਜੇ ਕਿਤੇ ਮੋਹ ਮਾਇਆ ਦੇ ਬੰਧਨਾਂ ਤੋਂ ਬਚਣਾ ਹੈ, ਮੁਕਤ ਹੋਣਾ ਹੈ, ਖਲਾਸੀ ਪਾਉਣੀ ਹੈ ਬੰਧਨਾਂ ਤੋਂ, ਤਾਂ ਉਹ ਦਰਵਾਜ਼ਾ ਬਹੁਤ ਨੀਵਾਂ ਹੈ, ਬੜਾ ਨਿਮਰਤਾ ਵਿੱਚ ਜਾਣਾ ਪਏਗਾ। ਇਸ ਜੀਵਨ ਨੂੰ ਬੜੀ ਨਿਮਰਤਾ ਵਿੱਚ ਲੈ ਕੇ ਜਾਣਾ ਪਏਗਾ। ਨਿਮਰਤਾ ਆਪਾਂ ਸ਼ਬਦ ਵਰਤ ਲਈਏ ਇੱਥੇ, ਕਿਉਂਕਿ ਮਨ ਉੱਚਾ ਹੋਇਆ ਪਿਆ ਹੈ, ਹੰਕਾਰਿਆ ਹੋਇਆ, ਬਹੁਤ ਹੀ ਨਿਮਰਤਾ ਵਿੱਚ ਆਪਣੇ ਜੀਵਨ ਨੂੰ ਲੈ ਕੇ ਜਾਣਾ ਪਏਗਾ ਪਿਆਰਿਆ, ਤਾਂ ਜਾ ਕੇ ਗੱਲ ਬਣੇਗੀ। ਹੁਣ ਨਿਮਰਤਾ ਵਿੱਚ ਐਵੇਂ ਤਾਂ ਨਹੀਂ ਜਾਇਆ ਜਾਂਦਾ। ਜਿਸ ਬੰਦੇ ਦਾ ਮਨ ਹੰਕਾਰਿਆ ਹੋਵੇ ਉਹ ਤਾਂ ਨਿਮਰਤਾ ਦੀ ਗੱਲ ਹੀ ਨਹੀਂ ਕਰਦਾ, ਕਿਉਂ ਕਰੇਗਾ? ਉਹਦੇ ਕੋਲ ਤਾਂ ਦੁਨੀਆ ਵੀ ਸੁੱਖ ਸੁਵਿਧਾਵਾਂ ਹੋਰਨਾਂ ਨਾਲੋਂ ਜ਼ਿਆਦਾ ਹੈਗੀਆਂ। ਮਨ ਤੋਂ ਮੈਗਲ, ਉਸਦਾ ਤਾਂ ਇਹ ਚੰਚਲ ਮਨ ਇਹ ਹਾਥੀ ਬਣਿਆ ਪਿਆ ਹੈ। ਹੁਣ ਇੱਕ ਹੋਰ ਮੈਂ ਥੋੜ੍ਹਾ ਜਿਹਾ ਖੁਲਾਸਾ ਕਰਾਂ। ਗਰੀਬ ਬੰਦੇ ਦੇ ਹੱਥ ਬੜੀ ਛੇਤੀ ਜੁੜਦੇ ਨੇ, ਬੜੀ ਛੇਤੀ ਜੁੜਦੇ ਨੇ। ਅਮੀਰ ਬੰਦੇ ਦੇ ਹੱਥ ਬਹੁਤ ਮੁਸ਼ਕਲ ਨਾਲ ਜੁੜਦੇ ਨੇ। ਕਦੇ ਦੇਖਿਆ ਤੁਸੀਂ ਬਈ ਅਮੀਰ ਬੰਦੇ ਦੇ ਹੱਥ ਗਰੀਬ ਦੇ ਸਾਹਮਣੇ ਜੁੜ ਜਾਣ ਇੱਕਦਮ? ਹਾਂ, ਸਵਾਰਥ ਹੋਵੇ ਉਹਨੂੰ ਕੋਈ, ਫਿਰ ਜੁੜ ਜਾਂਦੇ ਨੇ। ਦੋ ਹੀ ਕਾਰਨ ਨੇ, ਜਦੋਂ ਅਮੀਰ ਗਰੀਬ ਦੇ ਅੱਗੇ ਹੱਥ ਜੋੜਦਾ, ਉਹਦੇ ਸਿਰਫ ਦੋ ਕਾਰਨ ਨੇ, ਜਾਂ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ, ਸਤਿਗੁਰੂ ਜੀ ਦੀ ਉਸ ਬੰਦੇ ਤੇ ਅਪਾਰ ਕਿਰਪਾ ਹੈ, ਦੁਨੀਆ ਵੀ ਧਨ ਦੌਲਤ ਬਹੁਤ ਹੈ ਪਰ ਗੁਰੂ ਮਹਾਰਾਜ ਦੀ ਕਿਰਪਾ ਹੈ, ਅਕਾਲ ਪੁਰਖ ਦੀ ਕਿਰਪਾ ਹੈ, ਤਾਂ ਉਹਦੇ ਹੱਥ ਗਰੀਬ ਦੇ ਅੱਗੇ ਜੁੜਨਗੇ, ਜਾਂ ਫਿਰ ਉਹਦੇ ਸਵਾਰਥ ਹੋਵੇ ਕੋਈ, ਸਵਾਰਥੀ ਬੰਦੇ ਦੇ ਵੀ ਹੱਥ ਜੁੜ ਜਾਂਦੇ ਨੇ ਇੱਕਦਮ। ਅਪਰਾਧੀ ਦੂਣਾ ਨਹੀਂ ਵਹਿ, ਜਿਹੜਾ ਜਿਸਨੇ ਅਪਰਾਧ ਕਰਨਾ ਹੋਵੇ ਨਾ, ਅੰਦਰ ਲਾਲਚ ਚੱਲਦਾ ਹੋਵੇ, ਕੋਈ ਸਵਾਰਥ ਪੂਰਾ ਹੋਵੇ ਹੁੰਦਾ ਹੋਵੇ ਕਿਸੇ ਤੋਂ, ਉਹ ਫਿਰ ਦੋ ਗੁਣਾ ਨੀ ਜਾਂਦਾ, ਜਿੰਨਾ ਨੀਉਣਾ ਸੀ ਉਸ ਤੋਂ ਵੀ ਜ਼ਿਆਦਾ ਨੀ ਜਾਂਦਾ ਹੈ। ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾ ਹੈ, ਹੰਤਾ ਦਾ ਭਾਉ ਮਾਰਨ ਵਾਲਾ ਸ਼ਿਕਾਰੀ। ਸ਼ਿਕਾਰੀ ਜਦੋਂ ਸ਼ਿਕਾਰ ਕਰਦਾ ਹੈ ਉਹ ਅੱਤ ਦਾ ਨੀਵਾ ਹੋ ਜਾਂਦਾ, ਇੰਨਾ ਨੀਵਾ ਹੋ ਜਾਂਦਾ ਹੈ। ਕਈ ਸ਼ਿਕਾਰੀ ਜਦੋਂ ਜੰਗਲਾਂ 'ਚ ਸ਼ਿਕਾਰ ਖੇਡਣ ਵਾਸਤੇ ਜਾਂਦੇ ਨੇ, ਉਹ ਧਰਤੀ ਦੇ ਅੰਦਰ ਹੀ ਇੱਕ ਗੱਡਾ ਬਣਾ ਲੈਂਦੇ ਨੇ, ਉਹਦੇ 'ਚ ਵੜ ਜਾਂਦੇ ਨੇ, ਬਸ ਥੋੜ੍ਹਾ ਜਿਹਾ ਕਿਤੇ ਸਾਹਮਣੇ ਜਾਨਵਰ ਆਉਂਦੇ ਜਾਂਦੇ ਚਮਕਣ, ਮੈਂ ਨਾ ਕਿਸੇ ਨੂੰ ਚਮਕ ਜਾਵਾਂ। ਤੇ ਜਿਹੜਾ ਅਪਰਾਧੀ ਬੰਦਾ ਹੁੰਦਾ ਹੈ, ਕਈ ਵਾਰ ਉਹ ਅੱਤ ਤੋਂ ਜ਼ਿਆਦਾ ਨਿਮਰਤਾ ਵਿੱਚ ਆ ਜਾਂਦਾ, ਅੱਤ ਤੋਂ ਜ਼ਿਆਦਾ। ਫਿਰ ਹਉਮੈ

ਜਿਹੜੇ ਬੰਦੇ ਨੂੰ ਝੁਕਣ ਨਹੀਂ ਦਿੰਦੀ, ਹਉਮੈ ਦੀ ਆਕੜ ਹੁੰਦੀ ਹੈ। ਫਿਰ ਭਗਤ ਕਬੀਰ ਜੀ ਕਹਿ ਰਹੇ ਨੇ, ਪਿਆਰਿਓ ਤਰੀਕਾ ਤਾਂ ਹੈ, ਉਸ ਦਰਵਾਜ਼ੇ ਦੇ ਵਿੱਚੋਂ ਦੀ ਲੰਘਿਆ ਜਾ ਸਕਦਾ ਹੈ। ਇਹ ਚੰਚਲ ਮਨ, ਇਹ ਹਾਥੀ ਬਣਿਆ ਮਨ, ਇਹ ਨਿਕਲ ਸਕਦਾ, ਕਿਵੇਂ ਨਿਕਲੇਗਾ? ਕਹਿਣ ਲੱਗੇ, ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਪਸਾਓ। ਇਹ ਭਾਈ, ਜੇ ਸੱਚਾ ਸਤਿਗੁਰੂ ਮਿਲ ਪਏ ਨਾ ਕਿਸੇ ਨੂੰ, ਵੱਡੇ ਭਾਗਾਂ ਨਾਲ ਗੁਰੂ ਮਿਲਦਾ ਹੈ, ਜੇ ਕਿਸੇ ਨੂੰ ਵੱਡੇ ਭਾਗਾਂ ਨਾਲ ਚੰਗੀ ਕਿਸਮਤ ਨਾਲ ਸਤਿਗੁਰੂ ਮਿਲ ਜਾਵੇ, ਤਾਂ ਕਹਿਣ ਲੱਗੇ ਉਹ ਜਿਹੜਾ ਦਰਵਾਜ਼ਾ ਹੈ ਨਾ, ਸਤਿਗੁਰੂ ਜੀ ਉਸਨੂੰ ਮੋਕੜਾ ਕਰ ਦਿੰਦੇ ਨੇ, ਵੱਡਾ ਕਰ ਦਿੰਦੇ ਨੇ। ਕਿਵੇਂ ਕਰਦੇ ਨੇ? ਸਿੱਖਾਂ ਦਾ ਮਨ ਨੀਵਾ, ਬੜੇ ਧਿਆਨ ਦੇਣ ਯੋਗ ਗੱਲ ਹੈ, ਸਿੱਖਾਂ ਦਾ ਮਨ ਨੀਵਾ, ਮਤ ਉੱਚੀ। ਮਤ ਨੂੰ ਸਮਝ ਲਓ ਵੀ ਉਹ ਦਰਵਾਜ਼ਾ ਹੈ, ਦਰਵਾਜ਼ਾ ਵੱਡਾ ਹੋ ਗਿਆ, ਤੇ ਮਨ ਜਿਹੜਾ ਹੰਕਾਰਿਆ ਹੋਇਆ ਹਾਥੀ ਬਣਿਆ ਹੋਇਆ ਸੀ, ਅਸਲ ਵਿੱਚ ਇਹ ਮਨ ਛੋਟਾ ਹੋ ਜਾਂਦਾ ਹੈ, ਭਾਵ ਨਿਮਰਤਾ ਵਿੱਚ ਆ ਜਾਂਦਾ ਹੈ, ਤੇ ਫਿਰ ਕੀ ਹੁੰਦਾ ਹੈ? ਕਹਿਣ ਲੱਗੇ, ਜਦੋਂ ਸਤਿਗੁਰਾਂ ਨੇ ਉਹ ਦਰਵਾਜ਼ਾ ਹੀ ਵੱਡਾ ਕਰ ਦਿੱਤਾ, ਸਹਿਜੇ ਆਓ ਜਾਓ, ਫਿਰ ਸਹਿਜੇ ਹੀ ਉਹਦੇ ਵਿੱਚੋਂ ਦੀ ਲੰਘਿਆ ਜਾ ਸਕਦਾ ਹੈ। ਭਾਵ ਇਵੇਂ ਕਹਿ ਲਈਏ, ਭਾਵਾਰਥ ਇਹ ਬਣਨਗੇ, ਭਾਈ ਇਹ ਜਿਹੜੇ ਮੋਹ ਮਾਇਆ ਦੇ ਬੰਧਨ ਨੇ, ਇਹ ਜਿਹੜੇ ਹਉਮੈ ਦੇ ਬੰਧਨ ਪਏ ਹੋਏ ਨੇ, ਜੇ ਸਤਿਗੁਰੂ ਮਿਲ ਪਏ, ਸਤਿਗੁਰੂ ਦੇ ਨਾਲ ਮੇਲ ਹੋਵੇ, ਸਤਿਗੁਰੂ ਕਿਰਪਾ ਕਰ ਦੇਣ, ਤਾਂ ਫਿਰ ਇਹ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ, ਖਲਾਸੀ ਪਾਈ ਜਾ ਸਕਦੀ ਹੈ, ਇਹਨਾਂ ਤੋਂ ਸੁਤੰਤਰ ਹੋਇਆ ਜਾ ਸਕਦਾ ਹੈ। ਫਿਰ ਅੱਗੇ ਕਹਿੰਦੇ ਨੇ, ਅੱਗੇ ਸਲੋਕ ਜਿਹੜਾ ਉਹ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਨਾਨਕ, ਇੱਥੇ ਨਾਨਕ ਦਾ ਕੱਕਾ ਬਿਲਕੁਲ ਮੁਕਤਾ ਹੈ, ਕੋਈ ਮਾਤਰਾ ਨਹੀਂ ਲੱਗੀ, ਤੇ ਸੰਬੋਧਨ ਹੈ, ਹੇ ਨਾਨਕ ਅਰਥ ਹੋਣਗੇ, ਹੇ ਨਾਨਕ। ਤੇ ਜਦੋਂ ਸੰਬੋਧਨ ਹੋਵੇ, ਉੱਤੇ ਥੋੜਾ ਜਿਹਾ ਰੁਕ ਕੇ ਪਾਠ ਕਰਨਾ ਹੁੰਦਾ ਹੈ, ਨਾਨਕ

ਇਹ ਜਿਹੜਾ ਨੇਕਾ ਸ਼ਬਦ ਹੈ ਇੱਥੇ ਇਹਦੇ ਅਰਥ ਨੇ ਵੀ ਬਹੁਤ ਛੋਟਾ, ਨੇਕਾ ਬਹੁਤ ਛੋਟਾ, ਤੇ ਨੇਕਾ ਦਾ ਭਾਉ ਚੰਗਾ ਵੀ ਹੁੰਦਾ। ਨੇਕਾ ਫਲਾਣਾ, ਨਿੱਕਾ ਛੋਟਾ, ਨਿੱਕਾ ਛੋਟਾ, ਤੇ ਨਿੱਕੇ ਦੇ ਅਰਥ ਚੰਗਾ ਵੀ ਹੈ। ਗੁਰਬਾਣੀ ਬੜੀ ਕਮਾਲ ਦੀ ਹੈ, ਪ੍ਰਸੰਗ ਚੇਂਜ ਹੋਇਆ, ਅੱਖਰ ਉਹੀ ਹੈ, ਉਹੀ ਬਣਤਰ ਬਿਲਕੁਲ ਅੱਖਰ ਦੀ, ਤੇ ਅਰਥ ਚੇਂਜ ਹੋ ਜਾਂਦੇ ਨੇ। ਪ੍ਰਕਰਣ ਚੇਂਜ ਹੋਣ ਕਰਕੇ, ਪ੍ਰਕਰਣ ਚੇਂਜ ਹੋਇਆ, ਅਰਥ ਚੇਂਜ ਹੋ ਜਾਂਦੇ ਨੇ। ਭਗਤ ਕਬੀਰ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਹੈ, ਉਹਨਾਂ ਨੇ ਵੀ ਇਹ ਸ਼ਬਦ ਨਿੱਕਾ ਵਰਤਿਆ। ਜਰਾ ਜੀਵਨ ਜੋ ਬਨ ਗਿਆ ਕਿਚ ਕੀਆ ਨਾ ਨਿੱਕਾ। ਜਰਾ ਤੇਰੇ ਤੇ ਬੁਢੇਪਾ ਆ ਗਿਆ, ਤੇਰਾ ਜੀਵਨ ਇਹ ਬੀਤਦਾ ਜਾ ਰਿਹਾ, ਤੂੰ ਕੁਝ ਚੰਗਾ ਕੰਮ ਕੀਤਾ? ਆਪਣੇ ਮਨ ਨੂੰ ਪੁੱਛਿਆ ਕਰੋ, ਆਪਣੇ ਸਰੀਰ ਨੂੰ ਪੁੱਛਿਆ ਕਰੋ। ਜਰਾ ਬੁਢੇਪਾ ਆ ਗਿਆ, ਜਰਾ ਜੀਵਨ ਜੋ ਬਨ ਗਿਆ, ਜੋਬਨ ਵਾਲਾ ਜਿਹੜਾ ਜਵਾਨੀ ਵਾਲਾ ਜੀਵਨ ਸੀ ਉਹ ਚਲਾ ਗਿਆ, ਬੁਢੇਪਾ ਆ ਗਿਆ। ਕਿਚ ਕੀਆ ਨਾ ਨਿੱਕਾ, ਕੋਈ ਚੰਗਾ ਕੰਮ ਤਾਂ ਕੀਤਾ ਨਹੀਂ, ਨਿੱਕਾ ਦਾ ਭਾਉ ਚੰਗਾ। ਇਹ ਜੀਅਰਾ ਨਿਰਮੁਲ ਕੋ ਕੌਡੀ ਲੱਗ ਮਿੱਕਾ। ਇਹ ਤਾਂ ਜਿਹੜਾ ਮਨੁੱਖਾ ਜਨਮ ਤੈਨੂੰ ਮਿਲਿਆ ਇਹ ਤਾਂ ਬੜਾ ਕੀਮਤੀ ਸੀ, ਬੜਾ ਅਨਮੋਲ ਸੀ, ਅਮੋਲਕ ਸੀ, ਪਰ ਤੂੰ ਸਮਝਿਆ ਨਾ ਇਸਨੂੰ। ਕੌਡੀਆਂ ਤੇ ਭਾਈ ਨੂੰ ਲਾਲ ਛੱਡਿਆ ਤੂੰ, ਤੇ ਸਤਿਗੁਰੂ ਸੱਚੇ

ਬਚਣ ਦਾ ਜਿਹੜਾ ਦਰਵਾਜ਼ਾ ਹੈ ਉਹ ਰਾਹ ਹੈ, ਉਹ ਦਰਵਾਜ਼ਾ ਬੜਾ ਹੀ ਛੋਟਾ ਹੈ। ਨਾਨਾ ਹੋਏ ਸੋ ਜਾਏ, ਬਹੁਤ ਹੀ ਛੋਟਾ ਹੈ, ਉਹਦੇ ਵਿੱਚੋਂ ਦੀ ਕਿਵੇਂ ਲੰਘਿਆ ਜਾਵੇ। ਹਉ ਮੈਂ ਮਨ ਅਸਤੁਲ ਹੈ, ਹਉ ਮੈਂ ਦੇ ਅਧੀਨ ਹੋਇਆ, ਇਹ ਮਨ ਇਹ ਬਹੁਤ ਵੱਡਾ ਹੋਇਆ ਪਿਆ, ਬਹੁਤ ਵੱਡਾ ਹੋਇਆ ਪਿਆ।

ਅਤ ਨੀਕਾ ਹੈ, ਬਹੁਤ ਛੋਟਾ ਦਰਵਾਜ਼ਾ ਹੈ ਉਹ। ਹੁਣ ਇਹਦੀ ਹੋਰ ਆਪਾਂ ਥੋੜ੍ਹਾ ਜਿਹਾ ਖੁਲਾਸਾ ਕਰਕੇ ਚੰਗੀ ਤਰ੍ਹਾਂ ਸਮਝਣ ਦਾ ਯਤਨ ਕਰੀਏ, ਇਸ ਨੂੰ ਚੰਗੀ ਤਰ੍ਹਾਂ ਸਮਝ ਆ ਜਾਏ ਗੱਲ, ਕਿਉਂਕਿ ਦਰਵਾਜ਼ੇ ਦੀ ਗੱਲ ਕਰ ਰਹੇ ਸਤਿਗੁਰੂ ਜੀ ਤੇ ਮਨ ਦੀ ਗੱਲ ਕਰ ਰਹੇ ਨੇ। ਵੀ ਇਹ ਹੈ, ਇਹ ਕੰਮ ਇੰਨਾ ਸੌਖਾ ਨਹੀਂ। ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋਣਾ ਇੰਨਾ ਸੌਖਾ ਕੰਮ ਨਹੀਂ। ਭਾਓ ਇਹ ਬਹੁਤ ਮੁਸ਼ਕਲ ਕੰਮ ਹੈ, ਪਰ ਇਹ ਮੁਸ਼ਕਲ ਕੰਮ ਵੀ ਸੌਖਾ ਹੋ ਸਕਦਾ ਹੈ ਜੇ ਤੂੰ ਗੁਰੂ ਚਰਨਾਂ ਨਾਲ ਜੁੜ ਜਾਵੇ, ਜੇ ਤੂੰ ਗੁਰੂ ਦੀ ਗੱਲ ਸੁਣ ਕੇ ਗੁਰੂ ਦੀ ਗੱਲ ਨੂੰ ਮੰਨ ਲੇਵੇ, ਫਿਰ ਇਹ ਕੰਮ ਬਹੁਤ ਸੌਖਾ ਪੁੱਜੇਗਾ। ਤਰੀਕਾ ਦੱਸਣਾ ਕਿਹਨੇ ਦੱਸਣਾ? ਗੁਰੂ ਨੇ ਦੱਸਣਾ, ਸਾਨੂੰ ਨਹੀਂ ਤਰੀਕੇ ਆਉਂਦੇ। ਅਸੀਂ ਤਾਂ ਹੋਰ ਫਸਦੇ ਜਾਂਦੇ। ਹੁਣ ਕਿਸੇ ਬੰਦੇ ਨੂੰ ਕੰਪਿਊਟਰ ਚਲਾਉਣਾ ਨਾ ਆਉਂਦਾ ਹੋਵੇ ਤੇ ਉਹ ਬੈਠ ਜੇ ਕੰਪਿਊਟਰ ਤੇ ਖੋਲ ਕੇ, ਵੀ ਮੈਂ ਤਾਂ ਚਲਾ ਲਵਾਂਗਾ, ਚਲਾ ਲਏਗਾ ਉਹ? ਨਹੀਂ ਚਲਾ ਸਕਦਾ, ਕਿਉਂਕਿ ਆਉਂਦਾ ਨਹੀਂ। ਜਿਹੜਾ ਕੰਮ ਬੰਦੇ ਨੂੰ ਆਉਂਦਾ ਨਹੀਂ, ਬੰਦਾ ਉਸ ਕੰਮ ਨੂੰ ਹੋਰ ਵਿਗਾੜ ਲੈਂਦਾ, ਵੀ ਆਉਂਦਾ ਤਾਂ ਹੈ ਨਹੀਂ, ਕਿਵੇਂ ਕਰੇਗਾ? ਹੁਣ ਇਸ ਬੰਦੇ ਨੂੰ ਸਮਝ ਨਹੀਂ ਆਉਂਦੀ, ਇਸ ਨੂੰ ਸਮਝ ਵੀ ਨਹੀਂ ਵੀ ਮੈਂ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਕਿਵੇਂ ਹੋ ਸਕਦਾ। ਇਹ ਤਾਂ ਗੁਰੂ ਕੋਲ ਆ ਕੇ ਪਤਾ ਲੱਗਦਾ ਤੇ ਹਉਮੈ ਦਾ ਰੋਗ ਕਿੰਨਾ ਵੱਡਾ ਹੈ, ਗੁਰੂ ਸਾਹਿਬ ਨੂੰ ਹੀ ਪੁੱਛੀਏ।

इत संजम दुख जाए। हउमे दीर्घ रोग है, एक छोटा रोग हुंदा है, एक वड्डा रोग हुंदा है। एक रोग ओ है भी जिदे ते दवाई छेती काम कर जांदी है, वो छेती छेती ठीक हो जांदा। एक रोग बंदे दा लंबा रोग होवे भी इहदा तां लंबा इलाज चलेगा तां जाके ठीक होवेगा। ते सतगुरु जी कहिंदे ने आसा की वार विच कहिंदे ने, कहिण लगे प्यारे जिहड़ा हउमे दा रोग है इहनूं छोटा रोग ना समझिया करो। ये हंकार दा बहुत वड्डा रोग हुंदा बंदे नूं। जदों ये बंदे दे अंदर प्रबल हुंदा बंदा किसी की कदर नहीं करता, दूजियां दी कदे इज्जत नहीं करता, बस अपनी इज्जत दा भुक्का हुंदा है, अपनी वड़ियाई दा भुक्का हुंदा है। सारे मेरी कदर करन, मेरी गल मन्नन, मैं किसी की भी ना मन्ना, ਇਹ ਕੁਝ ਅੰਦਰ ਚਲੀ ਜਾਂਦਾ ਹਉਮੈ ਦੇ ਅਧੀਨ ਹੋਏ ਬੰਦੇ ਦਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਇਹ ਬੰਦੇ ਦੇ ਵਾਸਤੇ ਰੋਗ ਬਣ ਜਾਂਦਾ ਹੈ, ਤੇ ਰੋਗ ਵੀ ਲੰਮਾ। ਹਉਮੈ ਦੀਰਘ, ਦੀਰਘ ਦਾ ਭਾਵ ਹੈ ਵੱਡਾ ਰੋਗ ਹੈ, ਬਹੁਤ ਵੱਡਾ ਰੋਗ ਹੈ। ਪਰ ਕਹਿਣ ਲੱਗੇ ਦਾਰੂ ਪੀ ਇਸ ਮਾਹੇ, ਇਸ ਸਰੀਰ ਦੇ ਅੰਦਰ ਹੀ ਹੈ ਹਉਮੈ ਦਾ ਰੋਗ, ਬਾਹਰ ਨਹੀਂ ਹੈ। ਬਾਹਰ ਤਾਂ ਕਿਤੇ ਨਜ਼ਰ ਨਹੀਂ ਆਉਂਦਾ, ਕਿਤੇ ਬਾਹਰ ਹੁੰਦਾ ਤਾਂ ਬੰਦਾ ਇਲਾਜ ਕਰਾ ਲੈਂਦਾ। ਕਿਸੇ ਡਾਕਟਰ ਨੂੰ ਕਹੋ ਭਾਈ ਤੂੰ ਇੱਕ ਕੰਮ ਕਰ, ਤੂੰ ਬਹੁਤ ਵੱਡਾ ਡਾਕਟਰ ਹੈ, ਵੀ ਸਾਡੇ ਕਿਸੇ ਬੰਦੇ ਨੂੰ ਹਉਮੈ ਦਾ ਰੋਗ ਹੈ, ਵੀ ਤੂੰ ਠੀਕ ਕਰ ਦੇ। ਉਹ ਕਰ ਦੇਗਾ? ਨਹੀਂ ਕਰੇਗਾ, ਕਿਉਂਕਿ ਹਉਮੈ ਦਾ ਰੋਗ ਦੀ ਦਵਾਈ ਉਹਦੇ ਕੋਲ ਹੈ ਹੀ ਨਹੀਂ। ਇਹ ਦਵਾਈ ਤਾਂ ਜੇ ਕਿਤੇ ਲੈਣੀ ਹੈ ਤਾਂ ਗੁਰਬਾਣੀ ਨੂੰ ਵੀ ਪੁੱਛੇ ਵੀ ਕਿੱਥੋਂ ਲੈਣੀ ਪਏਗੀ। ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਜਿਹੜਾ ਸਤਿਗੁਰੂ ਹੈ ਉਹ ਬਹੁਤ ਵੱਡਾ ਵੈਦ ਹੈ, ਵੱਡੇ ਵੱਡੇ ਰੋਗਾਂ ਦੀ ਦਵਾਈ ਦੇ ਕੇ ਠੀਕ ਕਰ ਦਿੰਦਾ। ਤੇ ਦਵਾਈ ਕੀ ਹੈ? ਹਰ ਹਰ ਨਾਮ ਔਖਦ ਮੁਖ ਦੇਵੈ, ਕੱਟ ਹੈ ਜਮ ਕੀ ਫੰਦਾ। ਨਾਮ ਰੂਪੀ ਦਵਾਈ ਸਤਿਗੁਰੂ ਜੀ ਮੂੰਹ ਚ ਪਾ ਦਿੰਦੇ ਨੇ, ਭਾਓ ਉਹਨਾਂ ਦੇ ਮੂੰਹੋਂ ਵਾਹਿਗੁਰੂ ਨਿਕਲਦਾ ਹੈ। ਪਰਮਾਤਮਾ ਦੀਆਂ ਬੜੀਆਂ ਨਿਕਲਦੀਆਂ ਨੇ, ਉਹ ਦਵਾਈ ਹੈ। ਪਰਮਾਤਮਾ ਦਾ ਨਾਮ ਦਵਾਈ ਹੈ। ਹਉਮੈ ਦੀਰਘ ਰੋਗ ਹੈ, ਇਹ ਰੋਗ ਅੰਦਰ ਹੈ ਪਰ ਦਵਾਈ ਵੀ ਇਸ ਦੇ ਅੰਦਰ ਹੀ ਹੈ। ਨਾਮ ਨੂੰ ਵੀ ਅੰਦਰ ਹੀ ਟਿਕਾਣਾ ਪਏਗਾ। ਦਾਰੂ ਦਾ ਭਾਉ ਦਵਾ, ਦਵਾ ਵੀ ਅੰਦਰ ਹੀ ਹੈ। ਸਿਮਰਨ ਅੰਦਰੋਂ ਹੀ ਕਰਨਾ ਪਿਆਰਿਆਂ, ਤੂੰ ਮਨ ਲਗਾ ਕੇ ਕਰਨਾ ਹੈ, ਹਿਰਦੇ ਵਿੱਚੋਂ ਤੇਰੀ ਆਵਾਜ਼ ਆਵੇ। ਕਿਰਪਾ ਕਰੇ ਜੇ ਆਪਣੀ ਤਾਂ ਜਾਏਗਾ ਇਹ ਰੋਗ। ਜੇ ਸਤਿਗੁਰੂ ਜੀ ਕਿਰਪਾ ਕਰ ਦੇਣ, ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰ ਦੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਗੁਰੂ ਦੇ ਸ਼ਬਦ ਦੀ ਕਮਾਈ ਜਦੋਂ ਬੰਦਾ ਕਰਨ ਲੱਗ ਪੈਂਦਾ ਹੈ ਤੇ ਕਹਿਣ ਲੱਗੇ ਪਿਆਰੀਓ ਤਾਂ ਇਹ ਰੋਹਮੈ ਦਾ ਰੋਗ ਦੂਰ ਹੁੰਦਾ ਹੈ। ਨਾਨਕ ਕਹੇ ਸੁਣੋ ਜਨੋ, ਨਾਨਕ ਕਹਿੰਦਾ ਹੈ ਕਿ ਸੰਤ ਜਨੋ ਤੁਸੀਂ ਮੇਰੀ ਗੱਲ ਸੁਣੋ। ਇਤ ਸੰਜਮ ਦੁੱਖ ਜਾਏ, ਇਹ ਜਿਹੜਾ ਹਉਮੈ ਦਾ ਦੁੱਖ ਹੈ ਇਹ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਇਹ ਦੂਰ ਹੁੰਦਾ ਹੈ। ਜਿਵੇਂ ਜਿਵੇਂ ਮਨੁੱਖ ਗੁਰੂ ਦੇ ਦੱਸੇ ਜੀਵਨ ਰਾਹ ਤੇ ਤੁਰਦਾ ਹੈ, ਗੁਰੂ ਦੇ ਉਪਦੇਸ਼ ਰਾਹੀਂ ਆਪਣਾ ਜੀਵਨ ਜਿਉਂਦਾ, ਇਹ ਹਉਮੈ ਦਾ ਰੋਗ ਇਹਦਾ ਦੂਰ ਹੋਈ ਜਾਂਦਾ ਹੈ। ਇਹ ਸਤਿਗੁਰੂ ਜੀ ਕਹਿ ਰਹੇ ਨੇ, ਸਤਿਗੁਰ ਮਿਲਿਆ ਹਉਮੈ ਗਈ। ਤੀਜੇ ਪਾਤਸ਼ਾਹ ਕਹਿੰਦੇ ਕਿ ਜਦੋਂ ਚੰਗੇ ਭਾਗਾਂ ਨਾਲ ਕਿਸੇ ਨੂੰ ਸਤਿਗੁਰੂ ਦਾ ਮਿਲਾਪ ਹੋ ਜਾਵੇ ਫਿਰ ਇਹ ਹਉਮੈ ਦੂਰ ਹੁੰਦੀ ਹੈ। ਜੋਤ ਰਹੀ ਸਭ ਆਏ, ਪਰਮਾਤਮਾ ਦੀ ਜੋਤ ਭਾਉ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ। ਇਹ ਜੀਉ ਸਦਾ ਮੁਕਤ ਹੈ ਸਹਿਜੇ ਰਿਹਾ ਸਮਾਏ। ਫਿਰ ਇਹ ਜੀਵ ਆਤਮਾ, ਇਹ ਜਿੰਦ, ਇਹ ਹਉਮੈ ਦੇ ਰੋਗ ਤੋਂ ਮੁਕਤ ਹੋ ਜਾਂਦਾ ਹੈ। ਕਹਿਣ ਲੱਗੇ ਸਹਿਜੇ ਰਿਹਾ ਸਮਾਏ, ਆਤਮਕ ਅਡੋਲਤਾ ਵਿੱਚ ਟਿਕ ਕੇ ਸਹਿਜੇ ਹੀ ਪਰਮਾਤਮਾ ਵਿੱਚ ਲੀਨਤਾ ਬਣ ਜਾਂਦੀ ਹੈ। ਫਿਰ ਇਸ ਨੂੰ ਸਮਝ ਆਉਂਦੀ ਹੈ, ਪ੍ਰਭ ਸੰਸਾਰ ਉਪਾਏ ਕਹਿ ਵਸੋ ਆਪਣੇ ਕੀਤਾ। ਪਰਮਾਤਮਾ ਨੇ ਸਾਰਾ ਸੰਸਾਰ ਪੈਦਾ ਕਰਕੇ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਗਣਤੈ ਪ੍ਰਭੂ ਨਾ ਪਾਈਐ ਦੂਜੈ ਪਰਮਿਤਾ। ਜੇ ਕਿਤੇ ਗਿਣਤੀ ਮਿਣਤੀ ਕਰਦੇ ਰਹੀਏ,
ਮਾਇਆ ਦੇ ਚੱਕਰਾਂ 'ਚ ਹੀ ਪਈਏ ਰਹੀਏ, ਮਾਇਆ ਦੀ ਵਿਚਾਰਾਂ ਕਰਦੇ ਰਹੀਏ ਵੀ ਕਿਵੇਂ ਆਵੇਗੀ। ਤੇ ਫਿਰ ਕਹਿਣ ਲੱਗੇ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ, ਫਿਰ ਤਾਂ ਬਸ ਇਸ ਮਾਇਆ ਦੇ ਅਧੀਨ ਹੋਇਆ ਮਨੁੱਖ ਇਹ ਭਰਮਾਂ ਵਿੱਚ ਹੀ ਪਿਆ ਰਹਿੰਦਾ ਹੈ, ਭਟਕਦਾ ਹੀ ਰਹਿੰਦਾ ਹੈ। ਸਤਿਗੁਰ ਮਿਲਿਆ ਜੀਵਤ ਮਰੈ ਬੁਝ ਸੱਚ ਸਮਿਤਾ। ਸਤਿਗੁਰੂ ਦੇ ਮਿਲਾਪ ਨਾਲ ਜੀਵਤ ਮਰੈ, ਜੀਉਂਦੇ ਜੀ ਮਰ ਜਾਣਾ, ਆਪਣੀ ਹਉਮੈ ਨੂੰ ਉਹ ਮਨੁੱਖ ਮਾਰ ਲੈਂਦਾ ਹੈ। ਫਿਰ ਸਮਝ ਆਉਂਦੀ ਹੈ, ਫਿਰ ਉਹ ਸੱਚ ਵਿੱਚ ਸਮਾ ਜਾਂਦਾ ਹੈ, ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਸ਼ਬਦੇ ਹਉਮੈ ਖੋਈ ਹੈ ਹਰ ਮੇਲ ਮਿਲਿਤਾ। ਗੁਰੂ ਦਾ ਸ਼ਬਦ ਮਨੁੱਖ ਦੀ ਹਉਮੈ ਨੂੰ ਖਤਮ ਕਰ ਦਿੰਦਾ ਹੈ ਤੇ ਪਰਮਾਤਮਾ ਦੇ ਨਾਲ ਮੇਲ ਕਰਾ ਦਿੰਦਾ ਹੈ। ਸਭ ਕਿਜ ਜਾਣੈ ਕਰੇ ਆ, ਕਿਉਂਕਿ ਸਮਝ ਆ ਗਈ, ਗੁਰੂ ਦੇ ਸ਼ਬਦ ਨੇ ਸਮਝ ਇਹ ਬਖਸ਼ੀ ਕਿ ਸਭ ਕਿਜ ਜਾਣੈ, ਪਰਮਾਤਮਾ ਸਭ ਕੁਝ ਜਾਣਦਾ ਹੈ। ਕਰੇ ਆਪ, ਜੋ ਵੀ ਕੁਝ ਹੁੰਦਾ ਹੈ ਸੰਸਾਰ ਵਿੱਚ ਉਹ ਪਰਮਾਤਮਾ ਆਪ ਹੀ ਕਰ ਰਿਹਾ ਹੈ। ਕਹਿਣ ਲੱਗੇ ਆਪੇ ਵਿਗਸਿਤਾ, ਤੇ ਆਪਣੇ ਕਿੱਤੇ ਨੂੰ ਦੇਖ ਕੇ ਉਹ ਪਰਮਾਤਮਾ ਆਪ ਹੀ ਖੁਸ਼ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰ ਸੁਭਾਗੇ ਸ਼ਬਦ ਵਾਜੇ ਕਲਾ ਨਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਸ ਕੋਆ ਤਿਤ ਕਰ ਅਨਹਦ ਵਾਜੇ।

0: ਆਂਕੇ ਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਬਹਿਰਦਾਸ ਜੀਓ ਪਿੰਡ ਸਭ ਤੇਰੀ ਰਾਸ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਹਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾਵਨ ਕਾ ਸਦਕਾ ਸਰਬ ਸੁਖੋ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੈ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਤ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਰੇ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਏ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾਈ ਚਾੜ੍ਹਦੀ ਕਲ ਆਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਵਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਆਉਣ ਵਾਲੇ ਐਤਵਾਰ 17 ਤਰੀਕ ਨੂੰ ਗੁਰਦੁਆਰਾ ਸਾਹਿਬ ਹੇਵੜ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਸਵੇਰੇ 9-10 ਵਜੇ ਦੇ ਕਰੀਬ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬਣਨਾ ਹੈ, ਅੰਮ੍ਰਿਤ ਦਾਤ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਆਪ ਜੀ ਉੱਥੇ ਗੁਰਦੁਆਰਾ ਸਾਹਿਬ ਹੇਵੜ ਵਿਖੇ ਨਾਮ ਲਿਖਾ ਸਕਦੇ ਹੋ। ਸਮੇਂ ਸਿਰ ਪਹੁੰਚ ਕੇ ਲਗਭਗ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਣੇ ਹਨ। 5 ਪਹਿਰਾਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੁਹੇਲਾ ਕਰੋ ਜੀ। ਆਉਣ ਵਾਲੇ 18 ਤਰੀਕ ਨੂੰ ਆਉਣ ਵਾਲੇ ਸੋਮਵਾਰ ਤੋਂ ਅਗਲੇ ਹਫ਼ਤੇ ਸ਼ੁੱਕਰਵਾਰ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਪੰਦੇ ਸਤਿਕਾਰ ਜੋ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆ ਰਹੇ ਹਨ ਕਥਾ ਲਈ, ਸ਼ਾਮ ਦੇ ਦੀਵਾਨਾਂ ਵਿੱਚ ਸਮਾਂ ਉਹਨਾਂ ਦਾ 8-9 ਹੋਵੇਗਾ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰ ਭਰ ਕੇ ਰਾਹੇ ਪ੍ਰਾਪਤ ਕਰਨੇ ਜੀ। ਇੱਥੇ ਮੇਰੇ ਤੋਂ

ਸਾਹਿਬ ਜੀ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਵਤ ਖੁਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਧ ਡਿੱਠੇ

ਹੋਏ ਮਨਮੁਖ ਮੂੜ ਅਗਿਆਨੀ ਕਹੀ ਹੈ ਤਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ।

ਤੁਰ ਮਸਤਕ ਭਾਗ ਲਖੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋਖੀ ਬਦੈ ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀ ਬਦੈ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦੈ ਲਹਿਣੇ ਧਰੇ ਉਹਨੂੰ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੇ ਖੜਗ ਜੋਰ ਪ੍ਰਾਕੋਏ ਜੀ ਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦਿਤੋਸ ਜੀਵਦੈ ਲਹਿਣੇ ਦੀ ਫੇਰ ਆਈਐ ਨਾਨਕਾ ਦੋਹੀ ਖੱਟੀਐ ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ ਝੁੱਲੈ ਸੋ ਛੱਤ ਨਿਰੰਜਨੀ ਮਲ ਤਖ਼ਤ ਬੈਠਾ ਗੁਰ ਹੱਟੀਐ ਕਰੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀਐ ਖਰਚੇ ਦੇ ਤੁਖ ਸੰਮਦੀ ਆਪ ਖਹਿੰਦੀ ਖੈਰ ਦਵਟੀਐ ਹੋਵੈ ਸਿਵ ਤੁਖ ਸੰਮਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋ ਹਟੀਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮਰਟੀਐ ਦਿਲ ਖੋਟੈ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥੱਟੀਐ ਕੌਣ ਹਾਰੇ ਕਿਨ ਉਵਟੀਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਵੈ ਦਰ ਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸਚ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖ਼ਤ ਬੈਠਾ ਸੈ ਡਾਲੀ ਦਰ ਸੇਵੇ ਉਮਤ ਖੜੀ ਮਸਕਲਾ ਹੋਏ ਜੰਗਾਲੀ ਦਰ ਦੁਰਵੇ ਸੁਖ ਸਮਦਾ ਨੈ ਸੱਚਾ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛੋਪਤ ਰਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਖੀਵੀ ਸੋਹ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉਂ ਨਾਨਕ ਈਸਰ ਜਗਨਾਥ ਉੱਚ ਹੱਦੀ ਵੈਣ ਵਿਰ ਕਿਉਂ ਮਾਧਾਣਾ ਪਰਬਤ ਕਰ ਨੇਤਰ ਵਾਸਕ ਸ਼ਬਦ ਰਿੜਕਿਓਨ ਚੌਧੈ ਰਤਨ ਕਾਲਿਆਨ ਕਰ ਆਵਾਗੌਣ ਚਿਲਕਿਓਨ ਕੁਦਰਤ ਐ ਵੇਖਾਲੀਅਨ ਜਿਨ ਐਵਡ ਪੇਡ ਠਿਣਕਿਓਨ ਲਹਿਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਨ ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੇ ਕਿਓਨ ਜਾਂ ਸੁਦੋਸ ਤਾਂ ਲਹਿਣਾ ਟਿਕਿਓਨ ਫੇਰ ਵਸਾਇਆ ਫੇਰਵਾਨ ਸਤਿਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗੁਰੂਰ ਲੱਭ ਬਣਾਹੇ ਮਾਨਸਾ ਜਿਉਂ ਪਾਣੀ ਬੂਰ ਬਰਿਆਂ ਦਰਗ ਹੈ ਗੁਰੂ ਕੀ ਕੁਦਰਤੀ ਨੂਰ ਜਿਰਸੋ ਹੱਥ ਨ ਲੱਭਈ ਤੂੰ ਉਹ ਠਰੂਰ ਨੌ ਨਿਤ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵਹੀਆਂ ਚੂਰ ਨੇੜੇ ਦਿਸੈ ਮਾਤ ਲੋਕ ਤੁਰ ਸੁੱਜਿਆ ਦੂਰ ਫੇਰ ਵਸਾਇਆ ਫੇਰ ਆਨ ਸਤਿਗੁਰ ਖਾਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੇ ਵਿਹਾ ਪੋਤਾ ਪਰਵਾਨ ਜਿਨ ਬਾਸਕ ਨੇਤਰੈ ਘੱਤਿਆ ਕਰਨੇ ਹੀ ਤਾਣ ਜਿਨ ਸਮੁੰਦ ਬਰੋਲਿਆ ਕਰ ਮੇਰ ਮਾਧਾਨ ਚੌਦਹ ਰਤਨ ਕਾਲਿਆਨ ਕੀ ਤੋਨ ਚਾਣ ਆਣ ਘੋੜਾ ਕੀ ਤੋ ਸਹਿਜਦਾ ਜਦ ਕੀ ਉਹ ਪਲਾਣ ਧਨਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲਬ ਚ ਧੂ ਅੰਧਾਰ ਸਾ ਚੜਿਆ ਰਹਿ ਭਾਣ ਸਤੋਂ ਖੇਤ ਜਮਾਇਓ ਸਤੋ ਛਾਵਾਨ ਨੇਤਰ ਸੋਈ ਤੇਰੀ ਐ ਘਿਓ ਮੈਦਾ ਖਾਣ ਚਾਰੇ ਕੁੰਡਾਂ ਸੁੱਜਿਓ ਸੋ ਮਨ ਮੈਂ ਸ਼ਬਦ ਪਰਵਾਨ
ਆਵਾ ਗੌਣ ਨਿਵਾਰਿਓ ਕਰ ਨਦਰ ਨਿਸ਼ਾਨ ਆਉ ਤਰਿਆ ਆਉ ਤਾਰ ਲੈ ਸੋ ਪੁਰਖ ਸੁਜਾਨ ਝੱਖੜ ਵਾਉ ਨਾ ਡੋਲਹੀ ਪਰਬਤ ਮੇਰਾਨ ਜਾਣੈ ਬਿਰਥਾ ਜੀ ਕੀ ਜਾਣੀ ਹੂ ਜਾਣ ਕਿਆ ਸਾਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਨ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੇ ਵਿਹਾ ਪੋਤਰਾ ਪ੍ਰਵਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੈ ਧਾਰਿਆ ਸਿੱਖੀ ਅਤਾ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੋਲ ਤੂ ਤੇਰਾ ਅੰਤ ਨ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸਚ ਤੇਰਾ ਪੈਸਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹ ਜੁਗੀ ਪੰਚੈਨ ਆਪੇ ਹੋਆ ਆਪੀ ਨੈ ਆਪ ਸਾਜਿਓ ਨ ਆਪੇ ਹੀ ਥੰਮ ਖਲੋਆ ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰੂ ਕਾ ਖਿਵੈ ਚੰਦੋਆ ਉਗ ਬਣਾਉ ਤੈ ਆਥ ਬਣਾਉ ਚਹੁ ਚੱਕੀ ਕੀ ਅਨਲੋਆ

ਨਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀਉ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਾਇਆ ਕਲਾਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੁੜ ਕੀ ਨਰੇ। ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤ ਸਰ ਕਾਟ ਕਾਟ ਕਸ ਦੀਨ ਰੇ। ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ, ਜਾ ਕੋ ਜਪ ਤਪ ਦਿਓ ਦਲਾਲੀ ਰੇ। ਏਕ ਬੂੰਦ ਭਰ ਤਨ ਮਨ ਦੇਵੋ, ਜੋ ਮਦ ਦੇ ਕਲਾਲੀ ਰੇ ਰਹਾਓ। ਭਵਨ ਚਤੁਰ ਦਸ ਭਾਠੀ ਕੀਨੀ, ਬ੍ਰਹਮ ਅਗਨ ਤਨ ਜਾਰੀ ਰੇ। ਮੁਦਰਾ ਮਦਕ ਸਹਿਜ ਧੁਨ ਲਾਗੀ, ਸੁਖ ਮੁਨ ਪੋਚਨ ਹਾਰੀ ਰੇ। ਤੀਰਥ ਵਰਤ ਨੇਮ ਸੁਚ ਸੰਜਮ, ਰਬ ਸਸ ਗਹਿਣ ਦਿਓ ਰੇ। ਸੁਰਤ ਪਿਆਲ ਸੁਧਾ ਰਸ ਅੰਮ੍ਰਿਤ, ਇਹੋ ਮਹਾਰਸ ਪਿਓ ਰੇ। ਨਿਜਰ ਤਹਰ ਚੁਆ ਅਤ ਨਿਰਮਲ, ਇਹ ਰਸ ਮਨੁਆ ਰਤੋ ਰੇ। ਕਹਿ ਕਬੀਰ ਸਗਲੇ ਮਤ ਛੂਛੇ, ਇਹ ਮਹਾਰਸ ਸਚੋ ਰੇ। ਗੁੜ ਕਰ ਗਿਆਨ ਧਿਆਨ ਕਰ ਮਹੁਆ, ਭਉ ਭਾਠੀ ਮਨ ਤਾਰਾ। ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੈ ਪੀਵਨਹਾਰਾ। ਓਦੂ ਮੇਰਾ ਮਨ ਮਤਵਾਰਾ, ਉਨ ਮਦ ਚੜਾ ਮਦਨ ਰਸ ਚਾਖਿਆ। ਤਿਰ ਭਵਨ ਭਇਆ ਉਜਿਆਰਾ ਰਹਾਓ। ਦੋਇ ਪਰ ਜੋਰ ਰਸਾਈ ਪਾਠੀ, ਪੀਓ ਮਹਾਰਸ ਪਾਰੀ। ਕਾਮ ਕ੍ਰੋਧ ਦੋਇ ਕੀ ਐ ਜਲੇਤਾ, ਛੂਟ ਗਈ ਸੰਸਾਰੀ। ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ, ਸਤਿਗੁਰ ਤੇ ਸੁਧ ਪਾਈ। ਦਾਸ ਕਬੀਰ ਤਾਸ ਮਦ ਮਾਤਾ, ਉਚਕ ਨ ਕਬਹੂ ਜਾਈ।

ਰੱਖ ਲਈ ਨੀ ਹਰ ਮੇਰੀ, ਆਬ ਤਾਬ ਜਾਬ ਕਾਬ ਤੁਹੀ ਤੁਹੀ, ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਉ। ਤੋਰੇ ਭਰੋਸੇ ਮਗ ਹਰ ਬਸਿਓ, ਮੇਰੇ ਤਨ ਕੀ ਤਬਤ ਬੁਝਾਈ, ਪਹਿਲੇ ਦਰਸ਼ਨ ਮਗ ਹਰ ਪਾਇਓ, ਫੁਨ ਕਾਂਸੀ ਬਸੇ ਆਈ, ਜੈਸਾ ਮਗ ਹਰ ਤੈਸੀ ਕਾਂਸੀ, ਹਮ ਇੱਕ ਕਰ ਜਾਨੀ। ਹਾਮ ਨਿਰਧਨ ਜਿਉ ਇਹੋ ਧਨ ਪਾਇਆ, ਮਰਤੇ ਫੂਟ ਗੁਮਾਨੀ ਕਰੈ ਗੁਮਾਨ, ਚੁਭ ਹੈ ਤਿਸ ਸੂਲਾ ਕੋ ਕਾਢਣ ਕੋ ਨਾਹੀ। ਅਜੈ ਸੋ ਚੋਭ ਕੋ ਬਿਲਲ ਬਲਾਤੇ, ਨਰਕੇ ਘੋਰ ਪਚਾਹੀ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ। ਹਮ ਕਾਹੋ ਕੇ ਕਾਣ ਨ ਕੱਢਤੇ, ਆਪਣੇ ਗੁਰ ਪ੍ਰਸਾਦੇ, ਆਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ, ਸੰਤਾਂ ਮਾਨੋ ਦੂਤਾ ਡਾਨੋ, ਇਹ ਕੁਟਵਾਰੀ ਮੇਰੀ। ਜਿਵ ਸੁਰੈਨ ਤੇਰੇ ਪਾਉ ਪਲੋਸੋਂ, ਕੇਸ ਝਬਰ ਕਰ ਫੇਰੀ, ਹਮ ਕੂਕਰ ਤੇਰੇ ਦਰਬਾਰ, ਭੌਂਕਹਿ ਆਗੈ ਬਦਨ ਪਸਾਰ ਰਹਾਉ। ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋ ਮਿਟਿਆ ਨਾ ਜਾਹੀ, ਤੇਰੇ ਦੁਆਰੈ ਧੁਨ ਸਹਿਜ ਕੀ, ਮਥ ਮੇਰੇ ਦਗਾਈ, ਦਾਗੇ ਹੋਏ ਸੋ ਰਨ ਮਹਿ ਜੂਝੈ, ਬਿਨ ਦਾਗੇ ਭਗ ਜਾਈ। ਸਾਧੂ ਹੋਏ ਸੋ ਭਗਤ ਪਛਾਨੈ, ਹਰ ਲਏ ਖਜਾਨੈ ਪਾਈ, ਕੋਠੜੇ ਮਹਿ ਕੋਠਰੀ, ਪਰਮ ਕੋਠੀ ਵਿਚਾਰ, ਗੁਰਦੀਨੀ ਬਚਤ ਕਬੀਰ ਕੋ ਲੇਵੋ ਬਚਤ ਸੰਹਾਰ।

ਦੁੱਖ ਮੁਕਤ ਗਵਾਰ, ਹਰ ਭਇਓ ਖਾਂਡ ਰੇਤ ਮਹਿ ਬਿਖਰਿਓ, ਹਸਤੇ ਚੁਣਿਓ ਨਾ ਜਾਈ, ਕਹਿ ਕਮੀਰ ਕੁਲ ਜਾਤ ਪਾਂਤ ਤਜ, ਚੀਟੀ ਹੋਏ ਚੁਨ ਖਾਈ, ਬਾਣੀ ਨਾਮ ਦਿਓ ਜੀਓ ਕੀ ਰਾਮ ਕਲੀ। ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਆਨੀਲੇ ਕਾਗਦ ਕਾਟੀਲੇ ਗੂਡੀ, ਆਕਾਸ ਮੱਧੇ ਭਰਮੀ ਅਲੇ, ਪੰਜ ਜਨਾ ਸਿਉ ਬਾਤ ਬਤਊਆ, ਚੀਤ ਸਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਰਹਾਉ ਆਨੀਲੇ ਕੁੰਭ ਭਰਾਈਲੇ ਊਦਕ, ਰਾਜਕੁਆਰ ਪਰੰਦਰੀਏ, ਹਸਤ ਬਨੋਦ ਵਿਚਾਰ ਕਰਤੀ ਹੈ, ਚੀਰ ਸੋ ਗਾਗਰ ਰਾਖੀ ਅਲੇ, ਮੰਦਰ ਏਕ ਦੁਆਰ ਦਸ ਜਾ ਕੇ, ਗਊ ਚਰਾਬਨ ਛਾਡੀ ਅਲੇ, ਪਾਂਚ ਕੋਸ ਪਰ ਗਊ ਚਰਾਬਤ, ਚੀਰ ਸੋ ਬਛਰਾ ਰਾਖੀ ਅਲੇ, ਕਹਿਤ ਨਾਮ ਦਿਓ ਸੁਨਹੋ ਤਲੋਚਨ, ਬਾਲਕ ਪਾਲਨ ਪੌਡੀ ਅਲੇ, ਅੰਤਰ ਬਾਹਰ ਕਾਜ ਵਿਰੁਧੀ, ਚੀਰ ਸੋ ਬਾਰਕ ਰਾਖੀ ਅਲੇ, ਵੇਦ ਪੁਰਾਣ

ਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਅਨਪਾਉ ਭਾਉ ਨ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸਹਿ ਨਾ ਪਰਸੈ। ਦੇਵ ਸੰਸਾ ਗਾਂਠ ਨਾ ਛੂਟੈ, ਕਾਮ ਕ੍ਰੋਧ ਮਦ ਮਤਸਰ ਇਨ ਪੰਚੋ ਮਿਲ ਲੂਟੇ ਰਹਾਉ। ਹਮ ਬਡ ਕਬ ਕੁਲੀਨ, ਹਮ ਪੰਡਤ ਹਮ ਜੋਗੀ ਸੰਨਿਆਸੀ,

ਬੁੱਧ ਕਵੇ ਨਾਨਾਸੀ ਕੌਰਵ ਦਾ ਸਵੈ ਨਹੀਂ ਸਮਝਸ ਭੂਲ ਪਰੇ ਜੈਸੇ ਬੌਰੇ ਮੋਹੇ ਆਧਾਰ ਨਾਮ ਨਾਰਾਇਣ ਜੀਵਨ ਪ੍ਰਾਨ ਧਨ ਮੋਰੇ ਰਾਮਕਲੀ ਬਾਣੀ ਬੇਣੀ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏੜਾ ਪਿੰਗਲਾ ਔਰ ਸੁਖ ਮਨਾ ਤੀਨ ਬਸੈ ਇਕਠਾਈ ਬੇਣੀ ਸੰਗਮ ਤਹਿ ਪਰਾਗ ਮਨ ਮੱਜਨ ਕਰਹਿ ਤਥਾਈ ਸੰਤ ਹੋ ਤਹਾਂ ਨਿਰੰਜਨ ਰਾਮ ਹੈ ਗੁਰਗਮ ਚੀਨੈ ਬਿਰਲਾ ਕੋਏ ਤਹਾਂ ਨਿਰੰਜਨ ਰਮਈਆ ਹੋਏ ਰਹਾਉ ਦੇਵ ਸਥਾਨੈ ਕਿਆ ਨਿਸ਼ਾਨੀ ਤਹਿ ਬਾਜੇ ਸ਼ਬਦ ਅਨਾਹਦ ਬਾਣੀ ਤਹਿ ਚੰਦ ਨ ਸੂਰਜ ਪਾਉਣ ਨ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੈ ਗਿਆਨ ਦੁਰਮਤ ਛੀਜੈ ਅੰਮ੍ਰਿਤ ਰਸ ਗਗਨ ਅੰਤਰ ਭੀਜੈ ਇਸ ਕਲਾ ਜੋ ਜਾਣੈ ਭਿਓ ਭੇਟੈ ਤਾਸ ਪਰਮ ਗੁਰਦੇਓ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਉਪਰ ਹਾਟ ਹਾਟ ਪਰ ਆਲਾ ਆਲੇ ਪੀਤਰ ਥਾਤੀ ਜਾਗਤ ਰਹਿ ਸੋ ਕਭੁ ਨ ਸੋਵੈ ਤੀਨ ਤਲੋਕ ਸਮਾਧ ਪਲੋਵੈ ਬੀਜ ਮੰਤਰ ਲੈ ਹਿਰਦੈ ਰਹਿ ਮਨੁਆ ਉਲਟ ਸੁਨ ਮਹਿਗਾ ਹੈ ਜਾਗਤ ਰਹਿ ਨ ਅਲੀਆ ਭਾਖੈ ਪੰਚੋ ਇੰਦਰੀ ਬਸ ਕਰ ਰਾਖੈ ਗੁਰ ਕੀ ਸਾਖੀ ਰਾਖੈ ਚੀਤ ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ।

ਜਾਣ ਕੇ ਰਤਨਾ ਮਹਿ ਗੋਹੈ ਮਾਹਿਤਕ ਪਦਮ ਦੁਆਲੈ ਮਣੀ ਮਾਹੀ ਨਿਰੰਜਨ ਤਿਰ ਭਵਨ ਧਣੀ ਪੰਜ ਸ਼ਬਦ ਨਿਰਮਾਇਲ ਬਾਜੇ ਢੁਲਕੇ ਚਵਰ ਸੰਖ ਘਨ ਗਾਜੇ ਦਲ ਮਲ ਦੈਤੋ ਗੁਰਮੁਖ ਗਿਆਨ ਬੇਣੀ ਜਾਚੈ ਤੇਰਾ ਨਾਮ।

ਕੋਟ ਕੋਟ ਦੋਖ ਬਹੁਕੀਨੇ ਸਭ ਪਰ ਹਰ ਪਾਸ ਧਰੇ ਰਹਾਉ ਹਰ ਹਰ ਨਾਮ ਜਪੈ ਆਰਾਧ ਹੈ ਸੇਵਕ ਭਾਈ ਖਰੇ ਕਿਲ ਬਿਖ ਦੋਖ ਗਏ ਸਭ ਨੀਕਰ ਜਿਉ ਪਾਣੀ ਮੈਲ ਹਰੇ ਖਿਨ ਖਿਨ ਨਰ ਨਾਰਾਇਣ ਗਾਵੈ ਮੁਖ ਬੋਲੈ ਨਰ ਨਰ ਹਰੇ ਪੰਜ ਦੋਖ ਅਸਾਧ ਨਗਰ ਮਹਿ ਇਕ ਖਿਨ ਪਲ ਦੂਰ ਕਰੇ ਬੜ ਭਾਗੀ ਹਰ ਨਾਮ ਧਿਆਵੈ ਹਰ ਕੇ ਭਗਤ ਹਰੇ ਤਿੰਨ ਕੀ ਸੰਗਤ ਦੇਹ ਪ੍ਰਭ ਜਾਚੋ ਮੈਂ ਮੂੜ ਮੁਗਧ ਨਿਸਤਾਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰਖ ਲੇਵੋ ਸਰਨ ਪਰੇ ਜਨ ਨਾਨਕ ਜਨ ਤੁਮਰੀ ਸਰਨ ਆਈ ਹਰ ਰਾਖੋ ਲਾਜ ਹਰੇ।

ਅਕਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਸੇਵ ਸਫਲ ਹਰ ਕਾਲ ਲੇ ਗੁਰ ਪਗ ਰੇ ਨਰਵਾਲ ਸਭ ਦਾਲ ਦੁਪੰਜ ਦੁੱਖ ਦਾਲ ਹਰ ਹੋ ਹੋ ਹੋ ਨਦਰ ਨਿਹਾਲ ਰਹਾਉ ਹਰ ਕਾ ਗ੍ਰਹਿ ਹਰ ਆਪ ਸਵਾਰਿਓ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ

ਜਨ ਨਾਨਕ ਹਰ ਹਰ ਮਿਲੇ, ਭਏ ਗਲਤਾਨ ਹਾਲ, ਨਿਹਾਲ ਨਿਹਾਲ ਨਟ ਮਹੱਲਾ ਚੌਥਾ। ਮਨ ਮਿਲ ਸੰਤ ਸੰਗਤ ਸੁਭ ਬੰਤੀ, ਸੁਨ ਅਕਥ ਕਥਾ ਸੁਖ ਬੰਤੀ, ਸਭ ਕੇ ਲਿਖ ਪਾਪ ਲਹੰਤੀ, ਹਰ ਹੋ ਹੋ ਹੋ ਲਿਖਤ ਲਿਖੰਤੀ ਰਹਾਉ। ਹਰ ਕੀਰਤ ਕਲਯੁਗ ਵਿੱਚ ਉਤਮ, ਮਤ ਕੋਰ ਮਤ ਕਥਾ ਭਜੰਤੀ, ਜਿਨ ਜਨ ਸੁਣੀ ਮੰਨੀ ਹੈ, ਜਿਨ ਜਨ ਤਿਸ ਜਨ ਕਹਿ ਹਾਂ ਕੁਰਬਾਨੰਤੀ। ਹਰ ਅਕਾਥ ਕਥਾ ਕਾ ਜਿਨ ਰਸ ਚਾਖਿਆ, ਤਿਸ ਜਨ ਸਭ ਭੂਖ ਲਹੰਤੀ, ਨਾਨਕ ਜਨ ਹਰ ਕਥਾ ਸੁਨ ਤ੍ਰਿਪਤੇ, ਜਪ ਹਰ ਹਰ ਹਰ ਹੋਵੰਤੀ।

ਸੋ ਹਰ ਜਨ ਹੈ ਭਲ ਭਾਲ ਹਰ ਹੋ ਹੋ ਹੋ ਮੇਲਨ ਹਾਲ ਰਹਾਉ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਨਿਹ ਕਪਟ ਕਮਾਵੋ ਹਰ ਕੀ ਹਰ ਕਾਲ ਨਿਹਾਲ ਨਿਹਾਲ ਨਿਹਾਲ ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕ ਕੋ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ ਨਿਹਾਲ ਨਿਹਾਲ ਨਿਹਾਲ ਰਾਗ ਨਟ ਨਾਰਾਇਣ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਹਉ ਕਿਆ ਜਾਨਾ ਕਿਆ ਭਾਵੈ ਮਨ ਪਿਆਸ ਬਹੁਤ ਦਰਸਾਵੈ ਰਹਾਉ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੁਚ ਆਵੈ ਕਿਰਪਾ ਕਰਹੋ ਜਿਸ ਪੁਰਖ ਬਧਾਤੇ ਸੋ ਸਦਾ ਸਦਾ ਤੁਧ ਧਿਆਵੈ ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਣੀ ਰੀਝਾਵੈ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੈ ਸਾਈ ਸਾਈ ਮਤ ਸਾਈ ਬੁੱਧ ਸਿਆਨਪ ਜਿਤ ਨਿਮਖ ਨ ਪ੍ਰਭ ਬਿਸਰਾਵੈ ਸੰਤ ਸੰਗ ਲਗ ਇਹੁ ਮਨ ਪਾਇਓ ਹਰ ਗੁਣ ਸਦ ਹੀ ਗਾਵੈ ਦੇਖਿਓ ਆਚਾਰਜ ਮਹਾਮੰਗਲ ਰੂਪ ਕਿਛ ਆਨ ਨਹੀਂ ਦਿਸਟਾਵੈ ਕਹੋ ਨਾਨਕ ਮੋਰਚਾ ਗੁਰ ਲਾਹਿਓ ਤਹਿ ਗਰਭ ਜੋਨ ਕਹਿ ਆਵੈ ਨਟ ਨਾਰਾਇਣ ਮਹੱਲਾ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਲਾਹਨੋ ਮੈਂ ਕਾਹੂ ਨਾ ਦੀਓ ਮਨ ਮੀਠ ਤੁਹਾਰੋ ਕੀਓ ਰਹਾਉ ਆਗਿਆ ਮਾਨ ਜਾਨ ਸੁਖ ਪਾਇਆ ਸੁਨ ਸੁਨ ਨਾਮ ਤੁਹਾਰੋ ਜੀਓ ਇਹਾਂ ਊਹਾਂ ਹਰ ਤੁਮ ਹੀ ਇਹੋ ਗੁਰ ਤੇ ਮੰਤਰ ਦ੍ਰਿੜੀਓ ਜਬ ਤੇ ਜਾਨ ਪਾਈ ਇਹ ਬਾਤਾਂ ਤਬ ਕੁਸਲ ਖੇਮ ਸਭ ਥੀਓ ਸਾਧ ਸੰਗ ਨਾਨਕ ਪਰਗਾਸਿਓ ਆਨ ਨਾਹੀ ਰੇ ਬੀਓ ਨਟ ਮਹੱਲਾ ਪੰਜਵਾਂ ਜਾ ਕੋ ਭਈ ਤੁਮਾਰੀ ਧੀਰ ਜਮਕੀ ਤਰਾਸ ਮਿੱਟੀ ਸੁਖ ਪਾਇਆ ਨਿਕਸੀ ਹੋ ਮੈਂ ਪੀਰ ਰਹਾਉ ਤਬ ਤ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਕ ਖੀਰ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਵੀਰ ਖੁੱਲੇ ਭ੍ਰਮ ਪੀਤ ਮਿਲੇ ਗੋਪਾਲਾ ਹੀਰਾ ਬੇਦੇ ਹੀਰ ਬਿਸਮ ਭਏ ਨਾਨਕ ਜਸ ਗਾਵਤ ਠਾਕੁਰ ਗੁਣੀ ਗਹੀਰ ਨਟ ਮਹੱਲਾ ਪੰਜਵਾਂ ਆਪਣਾ ਜਨ ਆਪੇ ਆਪ ਉਧਾਰਿਓ ਆਠ ਪੈਰ ਜਨ ਕੈ ਸੰਗ ਬਸਿਓ ਮਨ ਤੇ ਨਾਹੀਂ ਬਿਸਾਰਿਓ ਰਹਾਉ ਵਰਨ ਚਿਹਨ ਨਾਹੀਂ ਕਿਛ ਪੇਖਿਓ ਦਾਸ ਕਾ ਕੁਲ ਨਾ ਵਿਚਾਰਿਓ ਕਰ ਕਿਰਪਾ ਨਾਮ ਹਰ ਦਿਓ ਸਹਿ ਸੁਭਾਏ ਸਵਾਰਿਓ ਮਹਾਂ ਬਿਕਮ ਅਗਨ ਕਾ ਸਾਗਰ ਤਿਸਤੇ ਪਾਰ ਉਤਾਰਿਓ ਪੇਖ ਪੇਖ ਨਾਨਕ ਬਿਗਸਾਨੋ ਪੁਨਹ ਪੁਨਹ ਬਲਹਾਰਿਓ ਨਟ ਮਹੱਲਾ ਪੰਜਵਾਂ ਹਰ ਹਰ ਮਨ ਮੈਂ ਨਾਮ ਕਹਿਓ ਕੋਟ ਅਪਰਾਧ ਮਿਟੈ ਖਿਨ ਭੀਤਰ ਤਾ ਕਾ ਦੁੱਖ ਨਾ ਰਹਿਓ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਓ ਸਗਲ ਤਿਆਗ ਏਕ ਲਿਵ ਲਾਗੀ ਹਰ ਹਰ ਚਰਨ ਗਹਿਓ ਕਹਿਤ ਮੁਕਤ ਸੁਨ ਤੇ ਨਿਸਤਾਰੇ ਜੋ ਜੋ ਸਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਕਹੁ ਨਾਨਕ ਅਨੰਦ ਭਇਓ ਨਟ ਮਹੱਲਾ ਪੰਜਵਾਂ ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਉ ਅੰਚਲ ਗਹਾਇਓ ਜਨ ਆਪਣੇ ਕਹੋ ਮਨ ਬੀਧੋ ਪ੍ਰੇਮ ਕੀ ਖੋਰੀ ਜਸ ਗਾਵਤ ਭਗਤ ਰਸ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹੇ ਕਿਰਪਾ ਨਿਧ ਆਨ ਨ ਪੇਖੋ ਹੋਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨ ਕਬਹੂ ਥੋਰੀ ਨਟ ਮਹੱਲਾ ਪੰਜਵਾਂ ਮੇਰੇ ਮਨ ਜਪ ਜਪ ਹਰ ਨਾਰਾਇਣ ਕਹੂ ਨ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਨ ਰਹਾਉ ਸਾਧੂ ਧੂਰ ਕਰੋ ਨਿਤ ਮੱਜਨ ਸਭ ਕੇ ਲਿਬਿਖ ਪਾਪ ਗਵਾਇਨ ਪੂਰਨ ਪੂਰ ਰਹੇ ਕਿਰਪਾ ਨਿਧ ਘੜ ਘੜ ਦਿਸ਼ਟ ਸਮਾਇਨ
ਜਾਪ ਤਾਪ ਕੋਟ ਲੱਖ ਪੂਜਾ, ਹਰ ਸਿਮਰਨ ਤੁਲ ਨ ਲਾਇਨ, ਦੋਇ ਕਰ ਜੋੜ ਨਾਨਕ ਦਾਨ ਮੰਗੈ, ਤੇਰੇ ਦਾਸਨ ਦਾਸ ਦਸਾਇਨ। ਨੱਟ ਮਹੱਲਾ ਪੰਜਵਾਂ, ਮੇਰਾ ਸਰਬ ਸੁਨਾਮ ਨਿਧਾਨ, ਕਰ ਕਿਰਪਾ ਸਾਧੂ ਸੰਗ ਮਿਲਿਓ, ਸਤਿਗੁਰ ਦੀਨੋ ਦਾਨ ਰਹਾਉ, ਸੁਖਦਾਤਾ ਦੁਖ ਭੰਜਨ ਹਾਰਾ, ਗਾਓ ਕੀਰਤਨ ਪੂਰਨ ਗਿਆਨ। ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ, ਬਿਨਸਿਓ ਮੂੜ ਅਭਮਾਨ, ਕਿਆ ਗੁਣ ਤੇਰੇ ਆਖ ਵਖਾਣਾ, ਪ੍ਰਭ ਅੰਤਰ ਜਾਮੀ ਜਾਨ, ਚਰਨ ਕਮਲ ਸਰਨ ਸੁਖ ਸਾਗਰ, ਨਾਨਕ ਸਤਿ ਕੁਰਬਾਨ।

ਨਾਥ ਦਇਆਲ ਊਠਤ ਬੈਠਤ ਸੋਭਤ ਜਾਗਤ ਜੀ ਪ੍ਰਾਨ ਧਨ ਮਾਲ ਦਰਸ਼ਨ ਪਿਆਸ ਬਹੁਤ ਮਨ ਮੇਰਾ ਨਾਨਕ ਦਰਸ਼ਨ ਹਾਲ ਨਟ ਪੜਤਾਲ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਉ ਹੈ ਮੇਰੋ ਸਾਜਨ ਮੀਤ ਹਰ ਨਾਮ ਸੁਨਾਵੈ ਨੀਤ ਬਿਨਸੈ ਦੁੱਖ ਬਿਪਰੀਤ ਸਭ ਅਰਪਉ ਮਨ ਤਨ ਚੀਤ ਰਹਾਉ ਕੋਈ ਬਿਰਲਾ ਆਪਨ ਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਪਦਾਰਥ ਜੀਤ ਕੋਟ ਪਤਤ ਹੋਹਿ ਪਨੀਤ ਨਾਨਕ ਦਾਸ ਬਲ ਬਲ ਕੀਤ ਨਾ

ਖਿਨ ਪਲ ਰਹਿ ਨਾ ਸਕੋ ਬਿਨ ਸੇਵਾ, ਮੈਂ ਗੁਰਮਤ ਨਾਮ ਸਮਾਰੇ ਰਹਾਉ। ਹਰ ਹਰ ਹਰ ਹਰ ਹਰ ਮਨ ਧਿਆਵ ਹੋ, ਮੈਂ ਹਰ ਹਰ ਨਾਮ ਪਿਆਰੇ। ਦੀਨ ਦਿਆਲ ਭਏ ਪ੍ਰਭ ਠਾਕੁਰ, ਗੁਰ ਕਾ ਸ਼ਬਦ ਸਵਾਰੇ। ਮਧਸੂਦਨ ਜਗ ਜੀਵਨ ਮਾਧੋ, ਮਿਨ ਠਾਕਰ ਅਗਮ ਅਪਾਰੇ। ਇੱਕ ਬਿਨੋ ਬੇਨਤੀ ਕਰੋ ਗੁਰ ਆਗੈ, ਮੈਂ ਸਾਧੂ ਚਰਨ ਪਖਾਰੇ। ਸਹਿਸ ਨੇਤਰ ਨੇਤਰ ਹੈ ਪ੍ਰਭ ਕਹੋ, ਪ੍ਰਭ ਏਕੋ ਪੁਰਖ ਨਰਾਰੇ। ਸਹਿਸ ਮੂਰਤ ਏਕੋ ਪ੍ਰਭ ਠਾਕਰ, ਪ੍ਰਭ ਏਕੋ ਗੁਰਮਤ ਤਾਰੇ। ਗੁਰਮਤ ਨਾਮ ਦਮੋਦਰ ਪਾਇਆ, ਹਰ ਹਰ ਨਾਮ ਔਰ ਧਾਰੇ। ਹਰ ਹਰ ਕਥਾ ਬਣੀ ਅਤ ਮਿੱਠੀ, ਜਿਉਂ ਗੂੰਗਾ ਗਟਕ ਸੰਹਾਰੇ। ਰਸਨਾ ਸਾਧ ਚਖੈ ਭਾਏ ਦੂਜੈ, ਅਤ ਫੀਕੇ ਲੋਭ ਬਿਕਾਰੇ। ਜੋ ਗੁਰਮੁਖ ਸਾਧ ਚਖੈ ਰਾਮ ਨਾਮਾ, ਸਭ ਅਨਰਸ ਸਾਧ ਵਿਸਾਰੇ। ਗੁਰਮਤ ਰਾਮ ਨਾਮ ਧਨ ਪਾਇਆ, ਸੁਣ ਕਹਿਤਿਆਂ ਪਾਪ ਨਿਵਾਰੇ। ਧਰਮ ਰਾਏ ਜਮ ਨੇੜ ਨਾ ਆਵੈ, ਮੇਰੇ ਠਾਕੁਰ ਕੇ ਜਨ ਪਿਆਰੇ। ਸਾਸ ਸਾਸ ਸਾਸ ਹੈ ਜੇਤੇ, ਮੈਂ ਗੁਰਮਤ ਨਾਮ ਸੰਹਾਰੇ। ਸਾਸ ਸਾਸ ਜਾਏ ਨਾਮੈ ਬਿਨ, ਸੋ ਬਿਰਥਾ ਸਾਸ ਬਿਕਾਰੇ। ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਣੀ, ਮੋਕੋ ਹਰਜਨ ਮੇਲ ਪਿਆਰੇ। ਨਾਨਕ ਦਾਸਨ ਦਾਸ ਕਹਿਤ ਹੈ, ਹਮ ਦਾਸਨ ਕੇ ਪਨਹਾਰੇ। ਨਟ ਮਹੱਲਾ ਚੌਥਾ, ਰਾਮ ਹਮ ਪਾਥਰ ਨਿਰਗੁਨਿਆਰੇ। ਕਿਰਪਾ ਕਿਰਪਾ ਕਰ ਗੁਰੂ ਮਿਲਾਏ, ਹਮ ਪਾਹਨ ਸ਼ਬਦ ਗੁਰ ਤਾਰੇ। ਰਹਾਓ ਸਤਿਗੁਰ ਨਾਮ ਦਰੜਾਏ, ਅਤਿ ਮਿੱਠਾ ਮੈਲਾ ਗਰਮ ਲਗਾਰੇ। ਨਾਮੈ ਸੁਰਤ ਬਜੀ ਹੈ ਦਹਿ ਦਿਸ, ਹਰ ਮੁਸਕੀ ਮੁਸਕ ਗੰਧਾਰੇ। ਤੇਰੀ ਨਿਰਗੁਣ ਕਥਾ ਕਥਾ ਹੈ ਮਿੱਠੀ, ਮੈਂ ਨੀਕੇ ਬਚਨ ਸੰਹਾਰੇ। ਗਾਵਤ ਗਾਵਤ ਹਰ ਗੁਣ ਗਾਏ, ਗੁਣ ਗਾਵਤ ਗੁਰ ਨਿਸਤਾਰੇ। ਵਿਵੇਕ ਗੁਰੂ ਗੁਰੂ ਸਮਦਰਸੇ, ਤਿਸ ਮਿਲਿਆ ਸੰਕ ਉਤਾਰੇ। ਸਤਿਗੁਰ ਮਿਲਿਆ ਪਰਮ ਪਦ ਪਾਇਆ, ਹਉ ਸਤਿਗੁਰ ਕੈ ਬਲਹਾਰੇ। ਪਾਖੰਡ ਪਾਖੰਡ ਕਰ ਕਰ ਭਰਮੇ, ਲੋਭ ਪਾਖੰਡ ਜਗ ਬੁਰਿਆਰੇ। ਹਾਲਤ ਪਾਲਤ ਦੁਖਦਾਈ ਹੋਵੈ, ਜਮਕਾਲ ਖੜਾ ਸਿਰ ਮਾਰੇ। ਉਗਵੈ ਦਿਨਸ ਆਲ ਜਾਲ ਸੰਭਾਲੈ, ਬਿਖ ਮਾਇਆ ਕੇ ਬਿਸਥਾਰੇ। ਆਈ ਰਹਿਣ ਭਇਆ ਸੁਪਨੰਤਰ, ਬਿਖ ਸੁਪਨੈ ਪੀ ਦੁਖ ਸਾਰੇ। ਕੱਲਰ ਖੇਤ ਲੈ ਕੂੜ ਜਮਾਇਆ, ਸਭ ਕੂੜਾ ਕੇ ਖਲਵਾਰੇ। ਸਾਖਤ ਨਰ ਸਭ ਭੂਖ ਭੁਖਾਨੇ, ਦਰ ਠਾਡੇ ਜਮ ਜੰਦਾਰੇ। ਮਨਮੁਖ ਕਰਜ ਚੜਿਆ ਬਿਖ ਭਾਰੀ, ਉਤਰੈ ਸ਼ਬਦ ਵਿਚਾਰੇ। ਜਿਤਨੇ ਕਰਜ ਕਰਜ ਕੇ ਮੰਗੀਏ, ਕਰ ਸੇਵਕ ਪਗ ਲਗਵਾਰੇ। ਜਗਨਾਥ ਸਭ ਜੰਤਰ ਉਪਾਏ, ਨੱਕ ਖੀਨੀ ਸਭ ਨੱਥ ਹਾਰੇ। ਨਾਨਕ ਪ੍ਰਭ ਖਿੰਚੈ ਤਿਵ ਚੱਲੀਐ, ਜਿਉਂ ਭਾਵੈ ਰਾਮ ਪਿਆਰੇ। ਨਟ ਮਹੱਲਾ ਚੌਥਾ।

ਜਨ ਮਨ ਪ੍ਰਤੱਖ ਗੁਰੂ ਨਿਸਤਾਰੇ, ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ, ਮਨ ਬੀਜਿਆ ਖਾਵਾਰੇ। ਜਿਉਂ ਜਨ ਚੰਦਰ ਹਾਂਸ, ਦੁਖਿਆ ਤ੍ਰਿਸ਼ਟ ਬੁੱਧੀ, ਆਪਣਾ ਘਰ ਲੁਕੀ ਜਾ ਰੇ। ਪ੍ਰਭ ਕਉ ਜਨ ਅੰਤਰ ਰਿਦ ਲੋਚੈ, ਪ੍ਰਭ ਜਨ ਕੇ ਸਾ ਸਨਿਹਾਰੇ। ਕਿਰਪਾ ਕਿਰਪਾ ਕਰ ਭਗਤ ਦਰੜਾਏ, ਜਨ ਪੀਛੈ ਜਗ ਨਿਸਤਾਰੇ। ਆਪਣ ਆਪ ਆਪ ਪ੍ਰਭ ਠਾਕਰ, ਪ੍ਰਭ ਆਪੇ ਸ੍ਰੇਸ਼ਟ ਸਵਾਰੇ। ਜਨ ਨਾਨਕ ਆਪੇ ਆਪ

ਪਕਰ ਦ੍ਰੋਪਦੀ ਦੁਸ਼ਟਾ ਆਨੀ ਹਰ ਹਰ ਲਾਜ ਨਿਵਾਰੇ ਰਹਾਉ ਕਰ ਕਿਰਪਾ ਜਾਚਕ ਜਨ ਤੇਰੇ ਇਕ ਮੰਗੋ ਦਾਨ ਪਿਆਰੇ ਸਤਿਗੁਰ ਕੀ ਨਿਤ ਸਰਦਾ ਲਾਗੀ ਮੋਕੋ ਹਰ ਗੁਰ ਮੇਲ ਸਵਾਰੇ ਸਾਖਤ ਕਰਮ ਪਾਣੀ ਜੋ ਮਥੀਐ ਨਿਤ ਪਾਣੀ ਝੋਲ ਚੁਲਾਰੇ ਮਿਲ ਸਤ ਸੰਗਤ ਪਰਮ ਪਦ ਪਾਇਆ ਕੜ ਮਾਖਣ ਕੇ ਗਟਕਾਰੇ ਨਿਤ ਨਿਤ ਕਾਇਆ ਮੱਜਨ ਕੀਆ ਨਿਤ ਨਿਤ ਨਿਤ ਮਲ ਮਲ ਦੇਹ ਸਵਾਰੇ ਮੇਰੇ ਸਤਿਗੁਰ ਕੇ ਮਨ ਬਚਨ ਨਾ ਪਾਏ ਸਭ ਫੋਕਟ ਚਾਰ ਸਿੰਗਾਰੇ ਮਟਕ ਮਟਕ ਚਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਿਗੁਰ ਅਲੱਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮਰਾਰੇ ਸੰਤ ਜਨਾ ਕੀ ਰੇਨ ਮਨ ਭਾਈ ਮਿਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆਰ ਅੰਤਰ ਹਰ ਜਨ ਭਾਰੇ ਸਰਦਾ ਸਰਦਾ ਉਪਾਏ ਮਿਲਾਏ ਮੋਕੋ ਹਰ ਗੁਰ ਗੁਰ ਨਿਸਤਾਰੇ ਪਵਨ ਸੂਤ ਸਭ ਨੀਕਾ ਕਰਿਆ ਸਤਿਗੁਰ ਸ਼ਬਦ ਵਿਚਾਰੇ ਨਿਜ ਘਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਨਾ ਜਗਤ ਨਿਹਾਰੇ ਤੋ ਗੁਣ ਈਸ ਵਰਨ ਨਹੀਂ ਸਕੋ ਤੋ ਮੰਦਰ ਹਮ ਨਿਕ ਕੀਰੇ ਨਾਨਕ ਕਿਰਪਾ ਕਰੋ ਗੁਰਮੇਲੋ ਮੈਂ ਰਾਮ ਜਪਤ ਮਨ ਧੀਰੇ ਨਟ ਮਹੱਲਾ ਚੌਥਾ ਮੇਰੇ ਮਨ ਭਜ ਠਾਕੁਰ ਅਗਮ ਅਪਾਰੇ ਹਮ ਪਾਪੀ ਬਹੁ ਨਿਰਗੁਣਿਆਰੇ ਕਰ ਕਿਰਪਾ ਗੁਰ ਨਿਸਤਾਰੇ ਰਹਾਉ ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨੋ ਕਰੋ ਗੁਰ ਪਿਆਰੇ ਰਾਮ ਨਾਮ ਧਨ ਪੂਜੀ ਦੇਵੋ ਸਭ ਤਿਸਨਾ ਭੂਖ ਨਿਵਾਰੇ।

ਪੰਚ ਭੂਤ ਸਬਲ ਹੈ ਦੇਹੀ ਗੁਰ ਸਤਿਗੁਰ ਪਾਪ ਨਿਵਾਰੇ ਸ਼ਾਸਤਰ ਵੇਦ ਸੋਧ ਸੋਧ ਦੇਖੇ ਮਨ ਨਾਰਦ ਬਚਨ ਪੁਕਾਰੇ ਰਾਮ ਨਾਮ ਪੜ੍ਹੋ ਗਤ ਪਾਵੋ ਸਤਸੰਗਤ ਗੁਰ ਨੇ ਸੁਤਾਰੇ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਿਵ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੋਰ ਬਹੁ ਨਾਚੈ ਜਬ ਉਨਵੈ ਘਨ ਘਨ ਹਾਰੇ ਸਾਕਤ ਕੋ ਅੰਮ੍ਰਿਤ ਰਸ ਅੰਮ੍ਰਿਤ ਬਹੁ ਸਿੰਚਹੋ ਸਭ ਡਾਲ ਫੂਲ ਬਿਸਕਾਰੇ ਜਿਉ ਜਿਉ ਨਿਵੈ ਸਾਕਤ ਨਰਸੇਤੀ ਛੇੜ ਛੇੜ ਕੱਢੈ ਬਿਖ ਖਾਰੇ ਸੰਤਨ ਸੰਤ ਸਾਧ ਮਿਲ ਰਹੀ ਹੈ ਗੁਣ ਬੋਲੈ ਪਰ ਉਪਕਾਰੇ ਸੰਤ ਸੰਤ ਮਿਲੈ ਮਨ ਬਿਕਸੈ ਜਿਉ ਜਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਉ ਸਭ ਹੈ ਬਿਗਾਰੇ ਮੇਰੇ ਠਾਕਰ ਕੈ ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ ਰਾਖ ਰਾਖ ਪ੍ਰਭ ਮੇਰੇ ਮੈਂ ਰਾਖੋ ਕਿਰਪਾ ਧਾਰੇ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਅਨਕ ਚਤਨ ਕਰ ਰਹੇ ਹਰ ਅੰਤ ਨਾਹੀ ਪਾਇਆ ਹਰ ਅਗਮ ਅਗਮ ਅਗਾਧ ਬੋਧ ਆਦੇਸ ਹਰ ਪ੍ਰਭ ਰਾਇਆ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਤ ਝਗਰ ਤੇ ਝਗਰਾਇਆ ਹਮ ਰਾਖ ਰਾਖ ਦੀਨ ਤੇਰੇ ਹਰ ਸਰਨ ਹਰ ਪ੍ਰਭ ਆਇਆ ਸਰਨਾਂਗਤੀ ਪ੍ਰਭ ਪਾਲਤੇ ਹਰ ਭਗਤ ਵਛਲ ਨਾਇਆ ਪ੍ਰਹਿਲਾਦ ਜਨ ਹਰ ਨਾਖ ਪਕਰਿਆ ਹਰ ਰਾਖ ਲਿਓ ਤਰਾਇਆ ਹਰ ਚੇਤ ਰੇ ਮਨ ਮਹਿਲ ਪਾਵਨ ਸਭ ਦੁਖ ਭੰਜਨ ਰਾਇਆ ਭਉ ਜਨਮ ਮਰਨ ਨਵਾਰ ਠਾਕਰ ਹਰ ਗੁਰਮਤੀ ਪ੍ਰਭ ਪਾਇਆ ਹਰ ਪਤਦ ਪਾਵਨ ਨਾਮ ਸੁਆਮੀ ਭਉ ਭਗਤ ਭੰਜਨ ਗਾਇਆ ਹਰ ਹਾਰ ਹਰ ਉਰ ਧਾਰਿਓ ਜਨ ਨਾਨਕ ਨਾਮ ਸਮਾਇਆ ਮਾਲੀ ਗੌੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਸੁਖਦਾਤਾ ਸਤਸੰਗਤ ਮਿਲ ਹਰ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਰਹਾ ਬੜਭਾਗੀ ਗੁਰਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦੁਰਮਤ ਮੈਲ ਗਈ ਸਭ ਨੀਕੁਰ ਹਰ ਅੰਮ੍ਰਿਤ ਹਰ ਸਰ ਨਾਤਾ ਧਨ ਧਨ ਸਾਧ ਜਿਨੀ ਹਰ ਪ੍ਰਭ ਪਾਇਆ ਤਨ ਪੁੱਛੋ ਹਰ ਕੀ ਬਾਤਾਂ ਪਾਏ ਲਗੋ ਨਿਤ ਕਰੋ ਜੋ ਦਰਿਆ ਹਰ ਮੇਲੋ ਕਰਮ ਵਿਦਾਤਾ ਲਲਾਟ ਲਿਖੇ ਪਾਇਆ ਗੁਰ ਸਾਧੁ ਗੁਰ ਬਚਨੀ ਮਨ ਧਨ ਰਾਤਾ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕਿਲਵਿਖ ਪਾਪ ਗਵਾਤਾ ਰਾਮ ਰਸਾਇਣ ਜਿਨ ਗੁਰਮਤ ਪਾਇਆ ਤਿਨ ਕੀ ਊਤਮ ਬਾਤਾ ਤਿਨ ਕੀ ਪੰਕ ਪਾਈਐ ਬਡਭਾਗੀ ਜਨ ਨਾਨਕ ਚਰਨ ਪਰਾਤਾ ਮਾਲੀ ਗੌੜਾ ਮਹੱਲਾ ਚੌਥਾ ਸਭ ਸਿੱਧ ਸਾਧਕ ਮੁਨ ਜਨਾ ਮਨ ਭਾਵਨੀ ਹਰ ਧਿਆਇਓ ਅਪਰੰਪਰੋ ਪਾਰ ਬ੍ਰਹਮ ਸੁਆਮੀ ਹਰ ਅਲਖ ਗੁਰੂ ਲਖਾਇਓ ਰਹਾਉ ਹਮ ਨੀਚ ਮੱਧਮ ਕਰਮ ਕੀਏ ਨਿਹ ਚੇਤਿਓ ਹਰ ਰਾਇਓ ਹਰ ਆਨ ਮੇਲਿਓ ਸਤਿਗੁਰੂ ਖਿਨ ਬੰਧ ਮੁਕਤ ਕਰਾਇਓ ਪ੍ਰਭ ਮਸਤਕੇ ਧੁਰ ਲਿਖਿਆ ਗੁਰਮਤੀ ਹਰ ਲਿਵ ਲਾਇਓ ਪੰਚ ਸ਼ਬਦ ਦਰਗਹ ਬਾਜਿਆ ਹਰ ਮਿਲਿਓ ਮੰਗਲ ਗਾਇਓ ਪਤਤ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਪਾਇਓ ਤੇ ਗਰਭ ਜੋ ਨੀ ਗਾਲੀਐ ਜਿਉਂ ਲੋਨ ਜਲ ਹੈ ਲਗਾ ਗਲਾਇਓ ਮਤ ਦੇਹੇ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਮੈ ਲਾਇਓ ਹਰ ਰਾਮ ਨਾਮੈ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਭ੍ਰਮ ਭਉ ਭਾਗਾ ਰਹਾਓ ਭੈ ਭਾਏ ਭਗਤ ਲਾਗੋ ਮੇਰਾ ਹੀਰਾ ਮਨ ਸੋਇਓ ਗੁਰਮਤ ਜਾਗਾ ਕਿਲਵਿਖ ਖੀਨ ਭਏ ਸਾਂਤ ਆਈ ਹਰ ਉਰ ਧਾਰਿਓ ਬਡਭਾਗਾ ਮਨਮੁਖ ਰੰਗ ਕੁਸੁੰਭ ਹੈ ਕਚੂਆ ਜੋ ਕੁਸਮ ਚਾਰ ਦਿਨ ਚਾਗਾ ਖਿਨ ਮੈਂ ਬਿਨਸ ਜਾਏ ਪ੍ਰਤਾਪੈ ਢੰਡ ਡੰਡ ਧਰਮ ਰਾਈ ਕਾ ਲਾਗਾ ਖਿਨ ਮੈਂ ਬਿਨਸ ਜਾਏ ਪ੍ਰਤਾਪੈ ਡੰਡ ਧਰਮ ਰਾਈ ਕਾ ਲਾਗਾ ਸਤਸੰਗਤ ਪ੍ਰੀਤ ਸਾਧ ਅਤ ਗੂੜੀ ਜੋ ਰੰਗ ਮਜੀਠ ਬਹੁ ਲਾਗਾ ਕਾਇਆ ਕਾ ਪੁਰਚੀਰ ਬਹੁ ਫਾਰੇ ਹਰ ਰੰਗ ਨਲ ਹੈ ਸੁਭਾਗਾ ਹਰ ਚਾਰਿਓ ਰੰਗ ਮਿਲੈ ਗੁਰ ਸੋਭਾ ਹਰ ਰੰਗ ਚਲੂ ਲੈ ਰੰਗਾ ਜਨ ਨਾਨਕ ਤਿਨ ਕੇ ਚਰਨ ਪਖਾਰੈ ਜੋ ਹਰ ਚਰਨੀ ਜਨ ਲਾਗਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਭਇਆ ਰਾਮ ਨਾਮੈ ਮਤ ਗੁਰਮਤ ਰਾਮ ਰਸਾਲਾ ਰਹਾਉ ਗੁਰਮਤ ਨਾਮ ਤੇ ਆਈਐ ਹਰ ਹਰ ਮਨ ਜਪੀਐ ਹਰ ਜਪ ਮਾਲਾ ਜਿਨ ਕਾ ਮਸਤਕ ਲਿਖਿਆ ਹਰ ਮਿਲਿਆ ਹਰ ਬਨ ਮਾਲਾ ਜਿਨ ਹਰ ਨਾਮ ਤੇ ਆਇਆ ਤਿਨ ਚੂਕੇ ਸਰਬ ਜੰਜਾਲਾ ਤਿਨ ਜਮ ਨੇੜ ਨਾ ਆਵਈ ਗੁਰ ਰਾਖੇ ਹਰ ਰਖਵਾਲਾ ਹਮ ਬਾਰਕ ਕਿਛੂ ਨਾ ਜਾਣੂ ਹਰ ਮਾਤ ਪਿਤਾ ਪ੍ਰਤਪਾਲਾ ਕਰ ਮਾਇਆ ਅਗਨ ਨਿਤ ਮੇਲ ਤੇ ਗੁਰ ਰਾਖੇ ਦੀਨ ਦਯਾਲਾ ਬਹੁ ਮੇਲੇ ਨਿਰਮਲ ਹੋਇਆ ਸਭ ਕਿਲਵਿਖ ਹਰ ਜਸ ਜਾਲਾ ਮਨ ਆਨੰਦ ਭਇਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਮਾਲੀ ਗੌੜਾ ਮਹੱਲਾ ਚੌਥਾ
ਮੇਰੇ ਮਨ ਹਰ ਭਜ ਸਭ ਕਿਲ ਵਿਖ ਕਾਟ ਹਰ ਹਰ ਉਰ ਧਾਰਿਓ ਗੁਰਪੂਰਾ ਮੇਰਾ ਸੀਸ ਕੀਜੈ ਗੁਰਵਾਟ ਰਹਾਓ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ ਤਿਸ ਮਨ ਦੇਵੋ ਕਟ ਕਾਟ ਹਰ ਸਾਜਨ ਮੇਲਿਓ ਗੁਰਪੂਰੈ ਗੁਰਬਚਨ ਬਕਾਨੋ ਹਟ ਹਾਟ ਮਕਰ ਪਰਾਗ ਦਾਨ ਬਹੁ ਕੀਆ ਸਰੀਰ ਕੀਓ ਅਧਕਾਟ ਬਿਨ ਹਰ ਨਾਮ ਕੋ ਮੁਕਤ ਨ ਪਾਵੈ ਬਹੁ ਕੰਚਨ ਦੀਜੈ ਕਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਤ੍ਰਿਕੁਟੀ ਫੋਰ ਭਰਮ ਪਉ ਭਾਗਾ ਲਜ ਭਾਨੀ ਮਟਕੀ ਮਾਟ ਕਲਯੁਗ ਗੁਰਪੂਰਾ ਤਿਨ ਪਾਇਆ ਜਿਨ ਧੁਰਮਤਿਕ ਲਿਖੇ ਲਲਾਟ ਜਨ ਨਾਨਕ ਰਸ ਅੰਮ੍ਰਿਤ ਪੀਆ ਸਭ ਲਾਥੀ ਭੂਖ ਤੇ ਖਾਟ ਛੱਕਾ ਇੱਕ ਮਾਲੀ ਗੌੜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਮਨ ਟਹਿਲ ਹਰ ਸੁਖ ਸਾਰ ਅਵਰ ਟਹਿਲਾਂ ਝੂਠੀਆਂ ਨਿਤ ਕਰ ਜਮ ਸਿਰ ਮਾਰ ਰਹਾਉ ਜਿਨ੍ਹਾਂ ਮਸਤਕ ਲਿਖਿਆ ਤੇ ਮਿਲੇ ਸੰਗਾਰ ਸੰਸਾਰ ਭਉ ਜਲ ਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵੋ ਸਾਧਕੇ ਤਜ ਲੋਭ ਮੋਹ ਬੇਕਾਰ ਸਭ ਤਜੋ ਦੂਜੀ ਆਸੜੀ ਰਖ ਆਸ ਇੱਕ ਨਿਰੰਕਾਰ ਇੱਕ ਭਰਮ ਭੂਲੇ ਸਾਗਤਾ ਬਿਨ ਗੁਰ ਅੰਧ ਅੰਧਾਰ ਧੁਰ ਹੋਵ ਨਾ ਸੋ ਹੋਇਆ ਕੋ ਨ ਮੇਟਨ ਹਾਰ

ਮਾਲੇ ਗੌੜਾ ਮਹੱਲਾ ਪੰਜਵਾਂ। ਰਾਮ ਨਾਮ ਕੋ ਨਮਸਕਾਰ, ਜਾ ਜਪਤ ਹੋਵਤ ਉਧਾਰ। ਰਹਾਓ ਜਾ ਕਾ ਸਿਮਰਨ ਮਿਟਹ ਧੰਦ, ਜਾ ਕਾ ਸਿਮਰਨ ਛੂਟਹ ਬੰਦ। ਜਾ ਕਾ ਸਿਮਰਨ ਮੂਰਖ ਚਤੁਰ, ਜਾ ਕਾ ਸਿਮਰਨ ਕੁਲਹ ਉਦਰ। ਜਾ ਕਾ ਸਿਮਰਨ ਭਉ ਦੁਖ ਹਰੈ, ਜਾ ਕਾ ਸਿਮਰਨ ਅਪਦਾ ਟਰੈ। ਜਾ ਕਾ ਸਿਮਰਨ ਮੁਚਿਤ ਪਾਪ, ਜਾ ਕਾ ਸਿਮਰਨ ਨਹੀਂ ਸੰਤਾਪ। ਜਾ ਕਾ ਸਿਮਰਨ ਰਿਧ ਵਿਗਾਸ, ਜਾ ਕਾ ਸਿਮਰਨ ਕਬਲਾ ਦਾਸ। ਜਾ ਕਾ ਸਿਮਰਨ ਨਿਦ ਨਿਧਾਨ, ਜਾ ਕਾ ਸਿਮਰਨ ਤਰੇ ਨਿਦਾਨ। ਪਤਨ ਪਾਵਨ ਨਾਮ ਹਰੀ, ਕੋਟ ਭਗਤ ਉਧਾਰ ਕਰੀ। ਹਰਦਾਸ ਦਾਸਾ ਦੀਨ ਸਰਨ, ਨਾਨਕ ਮਾਥਾ ਸੰਤ ਚਰਨ। ਮਾਲੀ ਗੌੜਾ ਮਹੱਲਾ ਪੰਜਵਾਂ। ਐਸੋ ਸਹਾਇ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਰਹਾਓ ਬੂੜਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ। ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖ ਹੈ ਖੀਰ। ਜੈਸੇ ਰਣਮੈ ਸਖਾ ਪਰਾਤ, ਜੈਸੇ ਭੁੱਖੇ ਭੋਜਨ ਮਾਤ। ਜੈਸੇ ਕਿਰਖਾ ਬਰਸ ਮੇਘ, ਜੈਸੇ ਪਾਲਣ ਸਰਣ ਸਿੰਘ। ਗਰੜ ਮੁਖ ਨਹੀਂ ਸਰਪ ਤਰਾਸ, ਸੂਆ ਪਿੰਜਰ ਨਹੀਂ ਖਾਏ ਬਿਲਾਸ। ਜੈਸੋ ਆਂਡੋ ਹਿਰਦੇ ਮਾਹੇ, ਜੈਸੋ ਦਾਨੋ ਚੱਕੀ ਦਰਾਹੇ। ਬਹੁਤ ਬਹੁਤ ਓਪਮਾ ਥੋਰ ਕਹੀ, ਹਰ ਅਗਮ ਅਗਮ ਅਗਾਧ ਤੂਹੀ। ਊਚ ਮੂਚੋ ਬਹੁ ਅਪਾਰ, ਸਿਮਰਤ ਨਾਨਕ ਤਰੇ ਸਾਰ। ਮਾਲੀ ਗੌੜਾ ਮਹੱਲਾ ਪੰਜਵਾਂ। ਇਹੀ ਹਮਾਰਾ ਸਫਲ ਕਾਜ, ਆਪਣੇ ਦਾਸ ਕੋ ਲਿਹੋ ਨਿਵਾਜ। ਰਹਾਓ ਚਰਨ ਸੰਤ ਮਾਥ ਮੋਰ, ਨੈਣ ਦਰਸ ਪੇਖੋ ਨਿਸਭੋਰ। ਹਸਤ ਹਮਰੇ ਸੰਤ ਟਹਿਲ, ਪ੍ਰਾਨ ਮਨ ਧਨ ਸੰਤ ਬਹਿਲ। ਸੰਤ ਸੰਗ ਮੇਰੇ ਮਨ ਕੀ ਪ੍ਰੀਤ, ਸੰਤ ਗੁਣ ਬਸੈ ਮੇਰੇ ਚੀਤ। ਸੰਤ ਆਗਿਆ ਮਨ ਹੈ ਮੀਠ, ਮੇਰਾ ਕਮਲ ਬਿਕਸੈ ਸੰਤ ਡੀਠ। ਸੰਤ ਸੰਗ ਮੇਰਾ ਹੋਏ ਨਿਵਾਸ, ਸੰਤਨ ਕੀ ਮੋਏ ਬਹੁਤ ਪਿਆਸ।

ਕਰਨ ਕਰਾਵਨ ਹਾਜਰਾ ਹਜੂਰ ਰਹਾਉ ਸੁਨਤ ਜੀਉ ਜਾਸ ਨਾਮ ਦੁਖ ਮਿਨਸੇ ਸੁਖ ਕੀਓ ਬਿਸਰਾਮ ਸਗਲ ਨਿਧ ਹਰ ਹਰ ਹਰੇ ਮੁਨ ਜਨਤਾ ਕੀ ਸੇਵ ਕਰੇ ਜਾ ਕੈ ਘਰ ਸਗਲੇ ਸਮਾਹੇ ਜਿਸ ਤੇ ਬਿਰਥਾ ਕੋਏ ਨਾਹੇ ਜੀ ਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵਹੁ ਕਿਰਪਾਲ ਸਦਾ ਧਰਮ ਜਾ ਕੈ ਦੀਵਾਨ ਬੇ ਮੋਹਤਾਜ ਨਹੀਂ ਕਿਛ ਕਾਣ ਸਭ ਕਿਛ ਕਰਨਾ ਆਪਣੇ ਆਪ ਰੇ ਮਨ ਮੇਰੇ ਤੂੰ ਤਾ ਕੋ ਜਾਪ ਸਾਧ ਸੰਗਤ ਕੋ ਓਹੋ ਸਾਧ ਸੰਗਤ ਕੋ ਹੋ ਬਲਹਾਰ ਜਾਸ ਮਿਲ ਹੋਵੈ ਉਧਾਰ ਨਾਮ ਸੰਗ ਮਨ ਤਨ ਹੈ ਰਾਤ ਨਾਨਕ ਕੋ ਪ੍ਰਭ ਕਰੀ ਦਾਤ ਮਾਲੀ ਗੌੜਾ ਮਹੱਲਾ ਪੰਜਵਾਂ ਦੋ ਪਦੇ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਹਰ ਸਮਰੱਥ ਕੀ ਸਰਣਾ ਜੀਉ ਪਿੰਡ ਧਨ ਰਾਸ ਮੇਰੀ ਪ੍ਰਭ ਏਕ ਕਾਰਨ ਕਰਨ ਰਹਾਉ ਸਿਮਰ ਸਿਮਰ ਸਦਾ

ਜਾਲ ਜਾਲ ਵਿਕਾਰ ਤਜ ਸਭ ਹਰ ਗੁਨਾ ਨਿਤ ਗਾਹੋ ਕਰ ਜੋੜ ਨਾਨਕ ਦਾਨ ਮੰਗੈ ਦੇਹੋ ਆਪਣਾ ਨਾਓ ਮਾਲੀ ਗੌੜਾ ਮਹੱਲਾ ਪੰਜਵਾਂ ਪ੍ਰਭ ਸਮਰੱਥ ਦੇਵ ਅਪਾਰ ਕੌਣ ਜਾਣੈ ਚਲਤ ਤੇਰੇ ਕਿਛ ਅੰਤ ਨਾਹੀ ਪਾਰ ਰਹਾਉ ਇਕ ਖਿਨੈ ਥਾਪ ਉਥਾਪ ਦਾ ਘੜ ਭੰਨ ਕਰਨੈ ਹਾਰ ਜੇਤ ਕੀਨ ਅਪਾਰ ਜਨਾ ਪ੍ਰਭ ਦਾਨ ਦੇ ਦਾਤਾਰ ਹਰ ਸਰਨ ਆਇਓ ਦਾਸ ਤੇਰਾ ਪ੍ਰਭ ਓ ਚਗਮ ਮੁਰਾਰ ਕਢ ਲਿਹੋ ਭਉ ਜਲ ਬਿਖਮ ਤੇ ਜਨ ਨਾਨਕ ਸਦ ਬਲਹਾਰ ਮਾਲੀ ਗੌੜਾ ਮਹੱਲਾ ਪੰਜਵਾਂ ਮਨ ਤਨ ਬਸ ਰਹੇ ਗੋਪਾਲ ਦੀਨ ਬਾਂਧਪ ਭਗਤ ਬਛਲ ਸਦਾ ਸਦਾ ਕਿਰਪਾਲ ਰਹਾਓ ਆਦ ਅੰਤੇ ਮੱਧ ਤੂੰ ਹੈ ਪ੍ਰਭ ਬਿਨਾ ਨਾਹੀ ਕੋਹੇ ਪੂਰ ਰਹਿਆ ਸਗਲ ਮੰਡਲ ਏਕ ਸਵਾਮੀ ਸੋਏ ਕਰਨ ਹਰ ਜਸ ਨੇਤਰ ਦਰਸ਼ਨ ਰਸ

वर्तते इत्मोंकार सातना कर्ता पुरुष

साध जप आद सच जदाद सच है पी सच नान तो होसी भी सच वाह।

와드르 와드르 와드르 와드르 와드르 와드르

Vahdru, Vahdru, Vahdru, Vahdru, Vahdru, Vahdru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਵੈ ਰੂਪੀ ਰਹਿਓ ਭਰ ਭਣ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪਰ

ਹਰ ਇੱਕ ਧਿਆਇਆ ਨਿਰਮਲ ਭਏ ਸਰੀਰ ਜਨ ਧੂੜੀ ਨਾਇਆ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁੱਲ ਸਵਾਇਆ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ

ਸਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੋਂ ਕੁਰਸਹੋਂ ਝੱਟੀ ਐ, ਤੁਧ ਡਿੱਠੇ ਸੱਚੇ ਪਾਤਸ਼ਾਹ।

ਨਾਈ ਝੜ ਝੜ ਪਵਦੇ ਕੱਚੇ ਬਿਰਹੀ ਜਿੰਨਾ ਕਾਰਨ ਆਈ ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ਧੂੜੀ ਵਿੱਚ ਲੋਰੰਡੜੀ ਸੋਹਾ ਨਾਨਕ ਤੈ ਸਹਿਨਾਲੇ।

अठारह दस बीस। वाहिगुरु जी का खालसा, वाहिगुरु जी की फतेह।

ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਅਹੇ ਇੱਕ ਨਾ ਹੁਕਮੀ ਬਖ ਸੀਸ ਇੱਕ ਹੁਕਮੀ ਸਦਾ ਭਵਾਈ ਅਹੇ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ

ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਾਨੇ ਰੱਖੀਐ ਭਾਉ ਦੁੱਖ ਪਰ ਹਾਰੇ ਸੁੱਖ ਘਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰ

ਸੋ ਮੈਂ ਵਿਸਰ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜਿਆ ਵਾਧਾਈ ਆ। ਰਾਗ ਰਤਨ ਪਰਿਵਾਰ ਪਰਿਆ, ਸ਼ਬਦ ਗਾਵਣ ਆਈ ਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ।

ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਦਕਾ 84 ਲੱਖ ਜੋਨ ਉਪਾਈ ਰਿਜਕ ਦੀਆ ਸਭ ਹੂੰ ਕਉ ਤਦਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗੁਣ ਮੇਰਿਆ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ

ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਸਹਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ।

ਹੁਕਮ ਮਿਲਾ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਆਹੇ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈ ਆਹੇ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ ਏ ਨਾਨਕ, ਹੁਕਮੈ ਜੇ ਬੁੱਝੈ

ਆਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹੇ ਮੰਗਹੇ ਦੇਹੇ ਦੇਹੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦੱਸਿਆ ਦਰਬਾਰ ਮੋਹਾਓ ਕੇ ਬੋਲਣ ਬੋਲੀਐ।

ਗਾ ਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਈ ਗੁਰਮੁਖੇ ਨਾਦੰ ਗੁਰਮੁਖੇ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ

Guru, Guru, Guru, Guru, Guru, Guru. ਅੱਖਾਂ ਬੰਦ ਕਰਕੇ ਇੱਕੇ ਵਾਰੀ ਕਹੋ ਵਾਹਿਗੁਰੂ, ਬਸ ਇੰਨੀ ਕੰਸੈਂਟਰੇਸ਼ਨ ਹੋਣੀ ਚਾਹੀਦੀ ਆਪਣੀ, ਇੰਨਾ ਮਨ ਜੁੜ ਜਾਵੇ ਵਾਹਿਗੁਰੂ ਦੇ ਨਾਲ, ਸੋਚਾਂ ਨਾ ਚੱਲਣ, ਸੋਚਾਂ ਹੀ ਪ੍ਰੋਬਲਮ ਹੈ ਜਿਹਨੂੰ ਕੂੜ ਦੀ ਪਾਲ ਕਹਿੰਦੇ, ਉਹ ਮਨ ਦੀ ਮੈਲ ਆ, ਗੁਰੂ ਦੇ ਸ਼ਬਦ ਨੇ ਤੋੜ ਦੇਣੀ ਆ, ਮਨ ਸਚਿਆਰ ਹੋ ਜਾਣਾ ਸੱਚੇ ਨਾਲ ਮਿਲ ਕੇ, ਵਾਹਿਗੁਰੂ ਵਾਹਿਗੁਰੂ।

Guru, Va, Guru, Va, Guru, Va, Guru, Va, Guru, Va, Guru, Va, Guru, Va, Guru.

Good.

मुक्त द्वारा संकुड़ा राई दसवें पाए। मन तो मैगल होए रहे हो निकसे कहकर, मन तो मैगल होए रहा निकसिया क्यों कर जाए। गुरु प्यारे हो तुसी ये मन नू बरीक करन दा ही काम कर रहे हो, क्योंकि गुरबाणी गुरु जी एक ओंकार तो लैके 18-10-20 तक सारा साढ़े मन नू उपदेश है कि ये अपने घरों आया सी खेडन लई, बच्चा है ये अकाल पुरख दा, उस सच दा जो सचखंड च वसदा है, उन्हें इस नौ द्वारियां दे शरीर च भेजण तो पहला इन्हूं एक दसवां घर बना के दिता सी, जिसनों आपां रोज पढ़दे हां निज घर महल पावो सुख सहजे बौड़ ना होए को फिर। पर यह ज्यों निज घर चों निकलिया ये नौ द्वारियां च आके हाथी बन गया। हाथी किवें बन गया? हाथी तुसी वेखदे हो बहुत मोटा हुंदा। अज उदाहरण भी कबीर साहब ने उह दित्ती है कि इहदे घर नूं जाण दा रस्ता बड़ा बरीक आ। एक राई हुंदी आ सरों दे दाणे जिन्ना दाणा हुंदा, राई अचार च तुसी पाउंदे हो, उहदे 10 हिस्से कर लो। राई नहीं वेखी तो सरों का दाना तो वेखे ही होना सारे ने, कि सरों के दाने के 10 हिस्से कर लो, इन्ना बरीक है जिथों इन्ने घर में जाना, वो तुसी सारे समझे हुए हो कि आज जो आप स्वास ग्रास जपते हैं जिहड़ी पाउण जाती है स्वास साढ़े माया की गुफा जाता, इतों सचखंड चों जाता तो माया की गुफा के नाल सहज गुफा ना टकरा के वापस आ जाता। सहज गुफा तक जाता सुहास। दो गुफा ने साडे अंदर, एक सहज गुफा क्या जिन्हों तुसी पढ़ते हो हर जीओ गुफा अंदर रख के वाजा पाउण बजाया, ये जिहड़ी पाउण आ सुहास आ ये सह माया की गुफा दे राही अंदर जाता, तो जाता सहज गुफा। सहज गुफा अगे आ रस्ता बंद होया जदों पंजवें पातशाह सहज गुफा नूं खोलिया, अजिवें तुसीं कर रहे हो इदां खुल जांदा। कहिंदे गुरमिल जीता हर हर कीता टूटी पीता भरम गड़ा, जिहड़े भरम नाले मन फुल गया सी हंकारी हो गया सी, माया मोह अग्ञान है बिखम अत भारी। जदों हौमे जांदा ना ते किदां दा हो जांदा, पत्थर पाप बहुत लदिया क्यों तरीए तारी, ये पापा दे पत्थरां दे नाल इन्ना भारा हो गया मन साडा। उन्हें हाथी की उदाहरण दिती है, हुण हाथी उथों लंघ नहीं सकता। तुसीं ये समझे हो जिथे नाभ घाट है उथे जिहड़ी सहज गुफा का एक सिरा उतर लग्या, दूजा साडे मस्तक तक आउंदा। दो सिरे ने जिन्हों आपां पढ़दे हां दो सिरियां का आप स्वामी, तो वह दोवें सिरे बंद होए। वो फिर सतगुरु कहिंदे हुण उहदा ते जिहड़ा रस्ता वह बहुत ही बरीक है, तो यह जावे किवें निकल के उत्थर दी। तो फिर उन्हें दस दिता भी ये पापा दे जिहड़े पत्थर लद्दे बैठा ना इहदे नाल इह भारा हो गया। किदे अन देण भगती रत्तियां हर पार उतारी, आ जिहड़ा तुसीं कर रहे हो इहनूं भगती कहिंदे। कहते जे तुसी सिख गए ना इनू कुट कुट के ना हाथी नू, कि तुसी इन्ना बरीक कर दे हो, कूटन सोए जो मन को कूटे, मन कूटे ते जमते छूटे गुर शब्दी मन निर्मला होमे छड विकार। कहते आ गुरु का शब्द जो तुसी कमाओगे ना वो जिहड़ी मैल है ना उहदे नाल हाथी बनिया। जन्म जन्म की इस मन को मल लागी काला होया सिया। तुसी वेखो ना कपड़े आपां
ਪਿੰਡਾਂ 'ਚ ਹੁੰਦੇ ਸੀ ਖੇਸ, ਉਹ ਜਦੋਂ ਜਿਉਂ ਜਿਉਂ ਮੈਲੇ ਹੁੰਦੇ ਜਾਂਦੇ ਸੀ ਭਾਰੇ ਹੋ ਜਾਂਦੇ, ਹੈ ਨਾ, ਫਿਰ ਆਪਾਂ ਜਦੋਂ ਧੁੱਪਦੇ ਸੀ ਅਤੇ ਭੈਣਾਂ ਕਹਿੰਦੀਆਂ ਹੁੰਦੀਆਂ ਸੀ ਅਤੇ ਫੁੱਲ ਵਰਗਾ ਹੋ ਗਿਆ, ਉਹ ਜਿਹੜੀ ਮੈਲ ਹੈ ਨਾ ਉਹ ਭਾਰਾ ਕਰਦੀ ਹੈ। ਇਸੇ ਤਰ੍ਹਾਂ ਇਹ ਮਨ ਇੰਨੇ ਜਨਮਾਂ ਦੀ ਇਹਨੂੰ ਮੈਲ ਲੱਗੀ ਆ, ਉਸ ਮੈਲ ਦੇ ਨਾਲ ਇਹ ਹਾਥੀ ਬਣ ਗਿਆ। ਹੁਣ ਹਾਥੀ ਨਿਕਲੇ ਕਿਵੇਂ ਉੱਥੋਂ, ਘਰ ਕਿਵੇਂ ਜਾਵੇ? ਅਤੇ ਕਹਿੰਦੇ ਤੁੱਠਾ ਸਤਿਗੁਰ ਜੇ ਮਿਲੇ, ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੁਕਲਾ ਸਿੱਧੇ ਆਓ ਜਾਓ। ਕਹਿੰਦੇ ਜਦੋਂ ਤੁਸੀਂ ਗੁਰੂ ਦੇ ਸ਼ਰਨ 'ਚ ਜਿਵੇਂ ਆਪਾਂ ਬੈਠੇ ਗੁਰੂ ਗ੍ਰੰਥ ਸਾਹਿਬ ਜੀ, ਅਤੇ ਗੁਰੂ ਦਾ ਸ਼ਬਦ ਕਮਾ ਕਮਾ ਕੇ ਤੁਸੀਂ ਇੱਥੇ ਜਦੋਂ ਚੋਟ ਮਾਰਦੇ ਹੋ, ਵਾਹਿਗੁਰੂ, ਇੱਕ ਤਾਂ ਉਹ ਜਿਹੜਾ ਦੁਆਰ ਹੈ ਜਿਹੜਾ ਬੰਦ ਹੋਇਆ ਪਿਆ ਸੰਕੜਾ ਉਹ ਖੁੱਲ੍ਹ ਜਾਂਦਾ, ਅਤੇ ਦੂਜਾ ਜਿਹੜਾ ਸਾਡਾ ਮਨ ਹਾਥੀ ਬਣਿਆ ਇਹਦੀ ਮੈਲ ਨਿਕਲ ਜਾਂਦੀ, ਹੈ ਨਾ, ਦੋਵੇਂ ਕੰਮ ਹੋ ਜਾਂਦੇ ਨੇ। ਅਤੇ ਜਦੋਂ ਦੋਵੇਂ ਕੰਮ ਤੁਸੀਂ ਕਰ ਲਏ ਉਦੋਂ ਫਿਰ ਤੁਸੀਂ ਇਹਨੂੰ ਮੂਲ ਦੁਆਰੇ 'ਤੇ ਬਿਠਾਓਗੇ, ਉੱਥੋਂ ਇਹ ਸਿੱਧਾ ਹੀ ਐਂਟਰ ਕਰਕੇ ਤਾਂ ਆਪਣੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਣ ਨਾ ਹੋਏਗੋ ਫਿਰ ਇਹ ਫੇਰਿਆਂ 'ਚ ਨਹੀਂ ਜਾਵੇਗਾ। ਅਤੇ ਜੇ ਆਪਾਂ ਇਹਨੂੰ ਹਾਥੀ ਬਣਿਆ ਰਹਿਣ ਦਿੱਤਾ ਤਾਂ ਫਿਰ ਇਹਦਾ ਫਿਰ ਹਾਲ ਉਸ ਹਾਥੀ ਵਰਗਾ ਹੋਏਗਾ ਜਿਸ ਨੂੰ ਉਹ ਫੜ ਕੇ ਲੈ ਜਾਂਦੇ ਨੇ, ਅਤੇ ਫਿਰ ਉਹ ਦਰ ਦਰ 'ਤੇ ਫਿਰਦਾ ਮੰਗਦਾ। ਇਸੇ ਤਰ੍ਹਾਂ ਹੀ ਫਿਰ ਕਈਆਂ ਜਨਮਾਂ ਦੇ ਵਿੱਚ ਚਲੇ ਜਾਂਦਾ। ਜਿਹਨੂੰ ਕਬੀਰ ਸਾਹਿਬ ਨੇ ਲਿਖਿਆ, ਕਹਿੰਦੇ ਅਸਥਾਵਰ ਜੰਗਮ ਕੀਟ ਪਤੰਗਾ, ਅਨੇਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਏ। ਜਿਵੇਂ ਹਾਥੀ ਨੂੰ ਲਈ ਫਿਰਦੇ ਨਾ ਘਰ ਘਰ, ਇੱਦਾਂ ਹੀ ਫਿਰ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ। ਅਤੇ ਆਪਾਂ ਇਹਨੂੰ ਹੁਣ ਹਾਥੀ ਨੂੰ ਇੰਨਾ ਕੁੱਟਣਾ ਕਿ ਇਹ ਇੰਨਾ ਬਰੀਕ ਹੋ ਜਾਵੇ ਕਿ ਕੁੱਟ ਕੁੱਟ ਕੇ ਥੱਕ ਜਾਵੇ, ਕੁੱਟ ਦੇ ਨਾਲ ਉੱਥੇ ਦਰ ਦੇ ਉੱਤੇ ਬੈਠ ਜਾਵੇ, ਅਤੇ ਜਿਉਂ ਹੀ ਉਸ ਖੁੱਲ੍ਹੇਗਾ ਜਿਹਨੂੰ ਆਪਾਂ ਮੋਕਲਾ ਕਰ ਲੈਣਾ। ਐਸਾ ਸਤਿਗੁਰੂ ਦੱਸ ਰਿਹਾ ਨਾ ਗੁਰੂ ਗ੍ਰੰਥ ਸਾਹਿਬ ਜੀ, ਕਹਿੰਦੇ ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ। ਪਸਾਓ ਦਾ ਬਖਸ਼ਿਸ਼ ਕਰਦੀ ਇਹਨੇ ਸਾਡੇ 'ਤੇ, ਸਾਨੂੰ ਦੱਸ ਦਿੱਤਾ ਗੁਰੂ ਨੇ, ਕਿਤੇ ਮੁਕਤ ਦੁਆਰਾ ਮੋਕਲਾ ਸਹਿਜੇ ਆਓ ਜਾਓ, ਕਿਤੇ ਉਹ ਤਾਂ ਤੁਸੀਂ ਕਰ ਲੈਣਾ ਖੋਲ੍ਹ ਲੈਣਾ ਅਤੇ ਫਿਰ ਇਹਨੇ ਘਰ ਆਉਣਾ ਜਾਣਾ ਬਣਾ ਲੈਣਾ, ਹੈ ਨਾ। ਇਸ ਕਰਕੇ ਆਪਾਂ ਸਿਮਰਨ ਕਰਦੇ ਹਾਂ ਕਿ ਇਹ ਮਨ ਜਿਹੜਾ ਹਾਥੀ ਬਣ ਗਿਆ, ਇਹਦੀ ਮੈਲ ਲਾਈਏ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾ ਵਗੈਰਾ। ਫਿਰ ਜਦੋਂ ਨਿਰਮਲ ਹੋ ਜਾਂਦਾ ਫਿਰ ਇਹਦਾ ਪਿਆਰ ਪੈਂਦਾ ਵਾਹਿਗੁਰੂ ਦੇ ਨਾਲ, ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਦੋਂ ਵਾਹਿਗੁਰੂ ਦੇ ਆਪਾਂ ਬਣ ਜਾਂਦੇ ਮਨ ਕਰਕੇ ਫਿਰ ਸਾਰੇ ਪਿਆਰ ਕਰਦੇ, ਕਿਉਂਕਿ ਵਾਹਿਗੁਰੂ ਜਿਹੜਾ ਹੈ ਉਹ ਹਰ ਕਾ ਸੇਵ ਹਰ ਹੀ ਜਿਹਾ, ਹੈ ਨਾ, ਭੇਦ ਨਾ ਜਾਣੋ ਮਾਨਸ ਦੇ, ਹੈ ਨਾ। ਗੁਰਬਾਣੀ 'ਚ ਲਿਖਿਆ ਵੀ ਜਿਹੜਾ ਜਿਨ ਹਰ ਜਪਿਆ ਸੇ ਹਰ ਹੋਏ, ਉਹਨਾਂ ਦੇ ਮਨ ਜਿਹੜੇ ਨੇ ਉਹਦਾ ਰੂਪ ਹੋ ਜਾਂਦੇ ਨੇ, ਅਤੇ ਫਿਰ ਉਹ ਸਾਰੇ ਹੀ, ਕਿਉਂਕਿ ਜਿਵੇਂ ਵਾਹਿਗੁਰੂ ਨੂੰ ਤੁਸੀਂ ਸਾਰੇ ਪਿਆਰ ਕਰਦੇ ਹੋ, ਇੱਦਾਂ ਹੀ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ ਉਹ ਇੰਨਾ ਮਨ ਨੂੰ ਨਿਰਮਲ ਕਰ ਲੈਂਦੇ ਨੇ ਕਿ ਸਾਰੇ ਹੀ ਫਿਰ ਉਹਨੂੰ, ਉੱਥੇ ਉਹਨਾਂ ਲਿਖਿਆ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ। ਆਓ ਆਪਾਂ ਫਿਰ ਥੋੜ੍ਹਾ ਜਿਹਾ ਇਹਨੂੰ ਸਾਫ਼ ਕਰੀਏ ਜਿਹੜਾ ਹਾਥੀ ਬਣ ਗਿਆ। ਕਬੀਰ ਮੁਕਤ ਦੁਆਰਾ ਸੰਕੜ ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ, ਅਤੇ ਇਹਨੂੰ ਆਪਾਂ ਉੱਥੋਂ ਕੱਢਣਾ ਵਾ, ਇਹਨੂੰ ਨੌ ਦੁਆਰਿਆਂ 'ਚੋਂ ਕੱਢ ਕੇ ਆਪਾਂ ਨਿੱਜ ਘਰ ਮਹਿਲ 'ਚ ਲੈ ਕੇ ਜਾਣਾ ਵਾ। ਰਸਤਾ ਵਾ ਸਹਿਜ ਗੁਫਾ, ਜਦੋਂ ਪੰਜਵੇਂ ਪਾਤਸ਼ਾਹ ਗਏ ਨਾ ਉਹਨਾਂ ਨੇ ਸਾਰਾ ਗਿਆਨ ਲਿਖਿਆ ਵਾ, ਕਹਿੰਦੇ ਜਿਵੇਂ ਮੈਨੂੰ ਸਤਿਗੁਰੂ ਨੇ ਦੱਸਿਆ ਸੀ ਉੱਦਾਂ ਹੀ ਮੈਂ ਦਰਸ਼ਨ ਕੀਤੇ, ਫਿਰ ਸਾਨੂੰ ਦੱਸਣ ਲੱਗੇ, ਕਹਿੰਦੇ ਜੇ ਤੁਸੀਂ ਵੀ ਕਰ ਲਓਗੇ ਨਾ ਇੱਦਾਂ ਤਾਂ ਤੁਸੀਂ ਵੀ ਕਰ ਲਓਗੇ, ਕਿਤੇ ਜਿਹਾ ਡਿੱਠਾ ਮੈਂ ਤੇ ਹੋ ਕਹਿਆ, ਕਿਤੇ ਜਿਵੇਂ ਮੈਂ ਘਰ ਜਾ ਕੇ ਵਾਹਿਗੁਰੂ ਦੇ ਦਰਸ਼ਨ ਕੀਤੇ ਆ, ਕਿਤੇ ਮੈਂ ਤੁਹਾਨੂੰ ਦੱਸਣ ਲੱਗਾ, ਕਿਤੇ ਜਿਹਾ ਡਿੱਠਾ ਮੈਂ ਤੇ ਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਿਆ। ਕਿਤੇ ਉਹ ਵੀ ਉੱਥੋਂ ਤੱਕ ਪਹੁੰਚ ਜਾਣਗੇ ਜਿਹੜੇ ਗੁਰਬਾਣੀ ਗੁਰੂ ਜੀ ਤੋਂ ਇਹ ਭੇਦ ਲੈ ਲੈਣਗੇ, ਕਿਤੇ ਉੱਥੇ ਕੀ ਨਿਸ਼ਾਨੀ ਸੀ, ਕਿਤੇ ਅਨਹਦ ਵਾਜੇ ਸਹਿਜ ਸੁਹੇਲਾ, ਕੋਈ ਸਾਡੇ ਘਰ ਦੀ ਨਿਸ਼ਾਨੀ ਹੈ ਨਾ, ਤੁਸੀਂ ਬੜੇ ਸੋਹਣੇ ਵਾਜੇ ਵੱਜ ਰਹੇ ਹੋ, ਹੈ ਨਾ, ਉਹ ਬੈਠਾ ਵਾ ਮਸਤ ਆਪਣੇ ਤਖ਼ਤ ਦੇ ਉੱਪਰ, ਉਹ ਮਸਤ ਹੋਇਆ ਸੁਣੀ ਜਾਂਦਾ, ਕਿਤੇ ਅਨਹਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦਕੇਲਾ,
ਕਿਤੇ ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਊਚ ਸਵਾਰਿਆ ਜੀ, ਕਿਤੇ ਉੱਚੇ ਆਸਣ 'ਤੇ ਬੈਠਾ ਤਾ, ਪਰ ਜਿਹੜੀ ਸਹਿਜ ਗੁਫਾ ਹੈ ਉਹਦੇ ਵਿੱਚ ਦੀ ਉਹਨੇ ਮੂਲ ਦੁਆਰੇ ਤੱਕ ਤਾੜੀ ਲਾਈ ਹੋਈ ਆ, ਉੱਥੋਂ ਤੱਕ ਉਹਦਾ ਨਾਮ ਵੀ ਚੱਲ ਰਿਹਾ ਵਾ ਅਤੇ ਉਹਦਾ ਪ੍ਰਕਾਸ਼ ਵੀ ਆ, ਜਿਹਨੂੰ ਆਤਮ ਰਾਮ ਕਹਿੰਦੇ ਆਪਾਂ। ਆਓ ਆਪਾਂ ਵੀ ਇੱਥੇ ਕਰੀਏ ਕੋਸ਼ਿਸ਼ ਕਿ ਮਨ ਨੂੰ ਹੋਰ ਨਿਰਮਲ ਕਰੀਏ। ਅੱਜ 15 ਕੁ ਮਿੰਟ ਰਹਿ ਗਏ, ਹੋਰ ਆਪਾਂ ਫਿਰ ਉੱਪਰ ਚਲੇ ਜਾਵਾਂਗੇ ਕਮਰੇ 'ਚ ਇੱਥੇ, ਕਿਉਂਕਿ ਸੁਖਣੀ ਸਾਹਿਬ ਜੀ ਦੇ ਪਾਠ ਹੋਣੇ। ਆਓ ਥੋੜ੍ਹਾ ਜਿਹਾ ਆਪਾਂ ਰਲ ਕੇ, ਬੜਾ ਪਿਆਰਾ ਤੁਸੀਂ ਅੱਜ ਸਿਮਰਨ ਕਰ ਰਹੇ ਸੀ, ਬੜਾ ਆਨੰਦ ਆ ਰਿਹਾ ਸੀ, ਅਤੇ ਇੱਦਾਂ ਹੀ ਕਰਿਓ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਇਹ ਪਿਆਰ ਬਣਦਾ ਹੀ ਇੱਦਾਂ ਵਾ ਜਦੋਂ ਤੁਸੀਂ ਸਾਰੇ ਜਾਣੇ ਇੱਕ ਨਾਲ ਜੁੜ ਜਾਓਗੇ, ਸਾਡੀ ਸਾਰੇ ਦੀ ਮੱਤ ਇੱਕ ਹੋ ਜਾਏਗੀ, ਵਾਹਿਗੁਰੂ ਨਾਲ ਜੁੜ ਜਾਏਗੀ ਸਾਰੀ ਮੱਤ, ਉਦੋਂ ਫਿਰ ਜਿਹੜਾ ਹੈ ਉਹ ਪਿਆਰ ਪੈਂਦਾ। ਅਤੇ ਉਹ ਪਹਿਲਾਂ ਵਾਹਿਗੁਰੂ ਨਾਲ ਪੈਣਾ, ਫਿਰ ਤੁਹਾਡਾ ਸਾਰਿਆਂ ਦਾ ਆਪਸ ਦੇ ਵਿੱਚ। ਆਓ ਕਰੀਏ ਕੋਸ਼ਿਸ਼, ਵਾਹਿਗੁਰੂ।

Σημαίνει. ਨਹੀਂ ਆਉਣਾ ਨਹੀਂ ਉਹਨਾਂ ਆਉਣਾ ਨਹੀਂ ਭੈਣਾਂ ਨੇ ਅੱਛਾ ਠੀਕ ਹੈ ਜੀ ਚਲੋ ਹੋਰ ਹਾਂ ਠੀਕ ਹੈ ਜੀ ਸਗਰਮ ਪਿਆਰਿਓ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈ ਤੁਸੀਂ ਸਾਰੇ ਗੁਰੂ ਦੇ ਪੋਤੋ ਮਿੱਤਰ ਭਾਈ ਹੋ ਇੱਦਾਂ ਪਿਆਰ ਪੈਂਦਾ ਗਾ ਵੀ ਹੈ ਸੁਣੀਏ ਮਨ ਰੱਖੀਏ ਭਾਵ ਅਤੇ ਦੁੱਖ ਕੀ ਹੈ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤੁਰਹੁ ਮਨ ਦੇ ਵਿੱਚ ਪਹਿਲਾਂ ਇਹ ਹੁੰਦਾ ਤੇ ਫਿਰ ਸਤਿਗੁਰੂ ਤਾਂ ਹੀ ਉਹ ਕਹਿੰਦੇ ਨਾ ਹਾਥੀ ਬਣਿਆ ਵਾ ਇਹਦੇ ਨਾਲ ਬਣਿਆ ਹਾਥੀ ਕਾਹਦੇ ਨਾਲ ਬਣਿਆ ਪੱਥਰ ਪਾਪ ਲੱਦੇ ਹੋਏ ਨੇ ਹੈ ਤਾਂ ਸੂਖਮ ਆ ਮਨ ਪਰ ਇਹ ਮੈਲ ਕਈ ਜਨਮਾਂ ਦੀ ਲਈ ਫਿਰਦਾ ਕਬੀਰ ਮੁਕਤ ਦੁਆਰਾ ਸੰਕੜਾ ਰਾਈ ਦਸਮੇ ਪਾਏ ਤੇ ਮਨ ਦੀ ਕੀ ਹਾਲਤ ਹੈ ਮਨ ਤੋਂ ਮੈਗਲ ਹੋਏ ਰਹ ਨਿਕਸਿਆ ਕਿਉਂ ਕਰਦੇ ਹੁਣ ਉਹ ਰਸਤੇ ਤੋਂ ਅੱਗੇ ਨਿੱਜ ਘਰ ਮਹਿਲ ਚ ਕਿਵੇਂ ਜਾਵੇ ਫਿਰ ਸਤਿਗੁਰੂ ਦੱਸਦੇ ਨੇ ਕਿ ਜਿਨ੍ਹਾਂ ਦੇ ਸਤਿਗੁਰੂ ਦੀ ਹਜ਼ੂਰੀ ਚ ਬਹਿ ਗਏ ਉਹ ਨਾ ਆ ਕੇ ਤੁੱਠਾ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾ ਉਹ ਬਖਸ਼ਿਸ਼ ਕਰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਤਰੀਕਾ ਦੱਸ ਦਿੰਦਾ ਮੁਕਤ ਦੁਆਰਾ ਮੁਕਲ ਸਹਿਜੇ ਆਉਂਦਾ ਤੁਸੀਂ ਜਪ ਜਪ ਕੇ ਮਨ ਨੂੰ ਇੰਨਾ ਕੁੱਟਣਾ ਕਿ ਇਹਨੂੰ ਬਰੀਕ ਕਰ ਦੇਣਾ ਇਹਦੀ ਕੱਢ ਦੇਣੀ ਮੈਲ ਸਾਰੀ ਅਤੇ ਉਹਦੇ ਨਾਲ ਪਿਆਰ ਬਣਨਾ ਤੁਹਾਡਾ ਵਾਹਿਗੁਰੂ ਜੀ ਦੇ ਨਾਲ ਜੇ ਇੱਦਾਂ ਕਰਾਂਗੇ ਤਾਂ ਬਾਰੰਗ ਬਾਰ ਬਾਰ ਪ੍ਰਭ ਜਪੀਏ ਅਤੇ ਫਿਰ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਪੈ ਗਿਆ ਉਹਨਾਂ ਦਾ ਫਿਰ ਆਪਸ ਦੇ ਵਿੱਚ ਵੀ ਪਿਆਰ ਪੈ ਜਾਂਦਾ ਜਿਨ੍ਹਾਂ ਦਾ ਮਨ ਕਰਕੇ ਜਿਹੜੇ ਅਕਾਲ ਪੁਰਖ ਨਾਲ ਜੁੜ ਜਾਂਦੇ ਨੇ ਵਾਹਿਗੁਰੂ ਜੀ ਦੇ ਨਾਲ ਜਿਹੜੇ ਮਨ ਜੁੜ ਜਾਂਦੇ ਨੇ ਉਹਨਾਂ ਦਾ ਫਿਰ ਆਪਸ ਵਿੱਚ ਵੀ ਪਿਆਰ ਪੈ ਜਾਂਦਾ ਵਾ ਉਹ ਦੁਬਧਾ ਈਰਖਾ ਨਫ਼ਰਤ ਨਹੀਂ ਕਰਦੇ ਇੱਕ ਦੂਜੇ ਨਾਲ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈ ਇੱਦਾਂ ਰਹਿੰਦੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈ ਅਤੇ ਉਹ ਗੱਲ ਕਿੱਥੇ ਜਾ ਕੇ ਬਣਦੀ ਹੈ ਜਦੋਂ ਸਤਿਗੁਰ ਦੀ ਸ਼ਰਨ 'ਚ ਆਉਂਦੇ ਹਾਂ ਨਾ ਇਹ ਫਿਰ ਸਾਨੂੰ ਤਰੀਕਾ ਦੱਸਦੇ ਆ ਵੀ ਤੁਸੀਂ ਕੀ ਕਰੋ ਵੀ ਜੇ ਇੱਦਾਂ ਦੇ ਹੋਣੇ ਚਾਹੁੰਦੇ ਹੋ ਤੁਸੀਂ ਇਹ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਇਹਨੂੰ ਕੱਢਣਾ ਚਾਹੁੰਦੇ ਹੋ ਮਨ 'ਚੋਂ ਅਤੇ ਫਿਰ ਤੁਹਾਨੂੰ ਬੋਲਣਾ ਪਵੇਗਾ ਬੋਲ ਕੇ ਸੁਣਨਾ ਪਵੇਗਾ ਗਾ ਵੀ ਹੈ ਸੁਣੀਏ ਮਨ ਰੱਖੀਏ ਭਾਉ ਕਿਤੇ ਤੁਹਾਡਾ ਮਨ ਕਰਕੇ ਉਹਦੇ ਨਾਲ ਭਾਉ ਹੋ ਜਾਵੇ ਭਾਉ ਦਾ ਪਿਆਰ ਜਿਹਦਾ ਕਿਸੇ ਨਾਲ ਬੈਰ ਵਿਰੋਧ ਹੀ ਨਹੀਂ ਗਾ ਜਿਹੜਾ ਤ੍ਰੈ ਗੁਣਾਂ ਤੋਂ ਉੱਪਰ ਆ ਜਿਹੜਾ ਚੌਥੇ ਪਦ ਦੇ ਵਿੱਚ ਹੈ ਤਾਂ ਹੀ ਸਹਿਜ ਕਿਹਾ ਨਾ ਕਬੀਰ ਮੁਕਤ ਦੁਆਰਾ ਮੋਖੜਾ ਸਹਿਜੇ ਆਓ ਜਾਓ ਇੱਥੇ ਉਹਨਾਂ ਤਰੀਕਾ ਦੱਸਿਆ ਜਿਹੜਾ ਤੁਸੀਂ ਵਰਤ ਰਹੇ ਹੋ ਕਿਤੇ ਗੁਰ ਸਤਿਗੁਰ ਬੋਲੋ ਸਭ ਗੁਰ ਆ ਵੇਖੋ ਜਿਹੜਾ ਤਰੀਕਾ ਬੜੇ ਧਿਆਨ ਨਾਲ ਸੁਣਨਾ ਕਿਤੇ ਜੇ ਤੁਸੀਂ ਇਹ ਗੁਰਮਤਿ ਜੀਵਨ ਜਾਂ ਸਿੱਖ ਕੇ ਜਿਉਣਾ ਚਾਹੁੰਦੇ ਹੋ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਕਿਤੇ ਜੇ ਇਸ ਅਵਸਥਾ 'ਚ ਰਹਿਣਾ ਚਾਹੁੰਦੇ ਹੋ ਇਸ ਲੋਕ 'ਚ ਵੀ ਸੁਖੀ ਰਹੋਗੇ ਅਤੇ ਤੁਸੀਂ ਆਪਣੇ ਘਰ ਵੀ ਸੁਖੀ ਸੁਖੀ ਜਾਓਗੇ ਇਹ ਲੋਕ ਸੁਖੀ ਹੈ ਆਪਣਾ ਘਰ ਹੈ ਪਰ ਲੋਕ ਸੱਚਖੰਡ ਮਨ ਦਾ ਅਸਲੀ ਘਰ ਕਿਹੜਾ ਆਹ ਤਾਂ ਥੋੜ੍ਹੇ ਚਿਰ ਨਹੀਂ ਮਿਲਿਆ ਸਰੀਰ ਨੂੰ ਵੀ ਘਰ ਕਿਹਾ ਅਤੇ ਜਿਹੜੇ ਘਰ 'ਚ ਆਪਾਂ ਰਹਿੰਦੇ ਹਾਂ ਚਾਹੇ ਉਹ ਲੱਕੜ ਦਾ ਬਣਿਆ ਚਾਹੇ ਪੱਥਰਾਂ ਦਾ ਉਹ ਵੀ ਉਨਾ ਚਿਰ ਹੀ ਹੈ ਜਿੰਨਾ ਚਿਰ ਆਪਣੇ ਸਵਾਸ ਚੱਲਦੇ ਸਵਾਸ ਗਿਆ ਕਾਇਆ ਢਲ ਪਾਏ ਜਿੱਦਣ ਸਵਾਸ ਖਤਮ ਹੋ ਗਏ ਸਾਨੂੰ ਕਿਸੇ ਨੇ
ਇਸ ਘਰ ਚੋਂ ਤਾਂ ਨਿਕਲ ਹੀ ਜਾਣਾ ਵਾ, ਤਾਂ ਦੂਜੇ ਘਰ 'ਚ ਨਹੀਂ ਰੱਖਣਾ, ਕਾਢੋ ਕਾਢੋ ਹੋਈ। ਇਸ ਲਈ ਸਾਨੂੰ ਇਹ ਯਾਦ ਰੱਖਣਾ ਪੈਣਾ ਸਤਿਗੁਰਾਂ ਦੇ ਬਚਨਾਂ ਨੂੰ ਕਿ ਜਿੰਨਾ ਚਿਰ ਆਪਾਂ ਰਹੀਏ ਉਨਾ ਚਿਰ ਕਿਸ ਤਰ੍ਹਾਂ ਰਹੀਏ, ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ। ਇਹ ਅੱਜ ਗੁਰੂ ਰਾਮਦਾਸ ਜੀ ਦੇ ਸ਼ਬਦ ਅੱਜ ਸੁਣਦੇ ਆ ਰਹੇ ਸੀ ਰਾਹ 'ਚ। ਉਹ ਫਿਰ ਗੁਰ ਸਖੀਆਂ ਕਰਦੀਆਂ ਨੇ, ਜਦੋਂ ਤੁਸੀਂ ਇੱਦਾਂ ਬੈਠਦੇ ਹੋ ਨਾ ਆ ਕੇ, ਉਹਨਾਂ ਨੂੰ ਕਹਿੰਦੇ ਗੁਰਮੁਖ ਸਖੀਆਂ। ਕੀ ਕਹਿੰਦੇ ਨੇ? ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ। ਗੁਰੂ ਫਿਰ ਆਪਣੀ ਸ਼ਰਨ 'ਚ ਲਿਆ ਕੇ ਬਿਠਾ ਲੈਂਦਾ ਉਹਨਾਂ ਨੂੰ। ਇੱਕ ਸੇਵਕ ਗੁਰਪਾਸ ਇੱਕ ਗੁਰ ਕਾਰੇ ਲਾਈ। ਹੁਣ ਇਹ ਨਹੀਂ ਕਿ ਇਕੱਲਾ ਭੈਣਾਂ ਨੂੰ ਕਿਹਾ ਸਖੀਆਂ, ਅਸੀਂ ਸਾਰੇ ਸੁਰਤੀਆਂ ਕਰਕੇ ਔਰਤਾਂ ਹੀ ਹਾਂ, ਚਾਹੇ ਮਰਦ ਨੇ ਚਾਹੇ ਬੀਬੀਆਂ ਨੇ, ਸਾਰਿਆਂ ਨੂੰ ਕਿਹਾ ਸਖੀਆਂ, ਸੁਰਤੀਆਂ ਸਾਡੀਆਂ। ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਕਹਿੰਦੇ ਉਹ ਇੱਦਾਂ ਇਕੱਠੇ ਹੋ ਜਾਂਦੀਆਂ ਨੇ। ਜਦੋਂ ਇਕੱਠੀਆਂ ਹੁੰਦੀਆਂ ਫਿਰ ਕੀ ਕਰਦੀਆਂ ਨੇ? ਕਹਿੰਦੇ ਕਈ ਤਾਂ ਆ ਜਾਂਦੇ ਸੰਗਤ ਦੇ ਵਿੱਚ ਅਤੇ ਕਈ ਨਹੀਂ ਆਉਂਦੇ। ਉਹਨਾਂ ਦਾ ਕਸੂਰ ਨਹੀਂ ਹੈ, ਉਹ ਗੁਰੂ ਹੀ ਨਹੀਂ ਆਉਣ ਦਿੰਦਾ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਸਾਫ਼ ਕਰ ਦਿੱਤਾ। ਕਹਿੰਦੇ ਇੱਕ ਸੇਵਕ ਗੁਰਪਾਸ ਇੱਕ ਗੁਰ ਕਾਰੇ ਲਾਈਆਂ, ਉਹਨਾਂ ਨੂੰ ਕੰਮਾਂ ਕਾਰਾਂ 'ਤੇ ਲਾਇਆ। ਇੱਕ ਸੇਵਕ ਗੁਰਪਾਸ, ਗੁਰੂ ਦੇ ਪਾਸ ਤੁਸੀਂ ਬੈਠੇ ਹੋਏ ਹੋ, ਇੱਕ ਗੁਰ ਕਾਰੇ ਲਾਈਆਂ। ਤੁਸੀਂ ਕਈਆਂ ਨੂੰ ਫੋਨ ਵੀ ਕੀਤਾ ਹੋਣਾ ਅੱਜ ਵੀ ਆਓ ਅੱਜ, ਪਰ ਨਹੀਂ ਆਏ, ਹੈ ਨਾ? ਕਿਉਂ ਨਹੀਂ ਆਏ? ਉਹਨੂੰ ਵਾਹਿਗੁਰੂ ਨੇ ਕਾਰੇ ਲਾਇਆ ਹੈ। ਜਿੰਨਾ ਗੁਰ ਪਿਆਰਾ ਮਨ ਚਿੱਤ, ਆ ਵੇਖੋ ਇੱਥੇ ਜਾ ਕੇ ਗੱਲ ਬਣਦੀ ਆ, ਜਿੰਨਾ ਗੁਰ ਪਿਆਰਾ ਮਨ ਚਿੱਤ, ਮਨ ਦੇ ਵਿੱਚ ਵਸਾ ਵਸਾ ਕੇ ਉਸ ਗੁਰੂ ਨੂੰ, ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ, ਅਤੇ ਚਿੱਤ ਬਣਾ ਲਿਆ ਨਾ, ਮਨ ਨੂੰ ਕੀ ਬਣਾ ਲਿਆ? ਚਿੱਤ। ਕਹਿੰਦੇ ਜਿੰਨਾ ਗੁਰ ਪਿਆਰਾ ਮਨ ਚਿੱਤ, ਤਿੰਨਾ ਭਾਓ ਗੁਰੂ ਦਿਵਾਈਆਂ। ਭਾਓ ਹੁੰਦਾ ਪਿਆਰ। ਕਹਿੰਦੇ ਫਿਰ ਸਤਿਗੁਰੂ ਆਪ ਹੀ ਉਹਨਾਂ ਨੂੰ ਪਿਆਰ ਬਖਸ਼ਦਾ ਵਾ। ਜੇ ਸਾਡਾ ਪਿਆਰ ਉਸ ਪਿਆਰੇ ਨਾਲ ਪੈ ਗਿਆ ਤਾਂ, ਅਤੇ ਇਹ ਤੁਸੀਂ ਸਾਰਿਆਂ ਨੇ ਚੈੱਕ ਵੀ ਕਰਿਆ ਕਰਨਾ ਕਿ ਅਸੀਂ ਕਿਸੇ ਦੇ ਨਾਲ ਦੁਬਧਾ ਈਰਖਾ ਦੁਐਸ਼ ਨਫ਼ਰਤ ਨਹੀਂ ਕਰਦੇ। ਮਹਾਂਪੁਰਖ ਜਦੋਂ ਇਹ ਉਪਦੇਸ਼ ਕਰਦੇ ਹੁੰਦੇ ਸੀ, ਉਹ ਨਾਲ ਪਰਹੇਜ ਦੱਸਦੇ ਹੁੰਦੇ ਕਿ ਤੁਸੀਂ ਆਪਣਾ ਆਪਣਾ ਸਾਰਿਆਂ ਨੇ ਚੈੱਕ ਕਰਨਾ ਵਾ ਕਿ ਤੁਸੀਂ ਇੱਦਾਂ ਤਾਂ ਨਹੀਂ ਕਰਦੇ ਵੀ ਕਿਸੇ ਨਾਲ ਦੁਬਧਾ ਕਰਦੇ ਹੋਵੋ, ਕਿਸੇ ਨਾਲ ਦੁਐਸ਼ ਕਰਦੇ ਹੋ, ਕਿਸੇ ਨਾਲ ਨਫ਼ਰਤ ਕਰਦੇ ਹੋ। ਇਸ ਲਈ ਉਹ ਬੜੇ ਸਾਵਧਾਨ ਰਹਿਣਾ ਹੁੰਦਾ। ਇਹ ਆਪਾਂ ਦਵਾਈ ਖਾਣ ਰਹੇ ਹਾਂ ਅਤੇ ਉਹ ਪਰਹੇਜ ਆ। ਕਹਿੰਦੇ ਜੇ ਤੁਸੀਂ ਇੱਦਾਂ ਨਹੀਂ ਕਰਦੇ ਤਾਂ ਫਿਰ ਤੁਹਾਡਾ ਪਿਆਰ ਕਿੱਥੇ ਪੈ ਜਾਣਾ? ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ ਗੁਰ। ਵੇਖੋ ਸਾਰਿਆਂ ਦਾ ਜਿਹੜਾ ਨਿਚੋੜ ਆ ਉਹ ਇਹ ਜੇ। ਉਹਨਾਂ ਪੁੱਛਿਆ ਜੀ ਹੋਏਗਾ ਕਿਵੇਂ? ਵੀ ਉਪਦੇਸ਼ ਤਾਂ ਗੁਰੂ ਰਾਮਦਾਸ ਜੀ ਤੁਸੀਂ ਕਰ ਦਿੱਤਾ ਵਾ ਅਤੇ ਅਸੀਂ ਸੁਣ ਵੀ ਲਿਆ ਵਾ ਵੀ ਸਾਡਾ ਜਿਹੜਾ ਇੱਕੋ ਹੀ ਪਿਆਰ ਹੋ ਜਾਵੇ ਸਾਰਿਆਂ ਦਾ। ਉਹ ਕਹਿੰਦੇ ਇੱਕ ਨਾਲ ਪਾਓ ਸਾਰੇ ਮਨ ਕਰਕੇ ਪਿਆਰ। ਜਿਹਦਾ ਇੱਕ ਨਾਲ ਪਿਆਰ ਪੈ ਗਿਆ ਉਹ ਫਿਰ ਸਾਰਿਆਂ ਨਾਲ ਕਰੇਗਾ, ਕਿਉਂਕਿ ਸਾਰੇ ਉਹਦਾ ਹੀ ਰੂਪ ਆ। ਜਿਹਨੂੰ ਆਪਾਂ ਕਹਿੰਦੇ ਨਿਰਗੁਣ ਆਪ ਸਰਗੁਣ ਵੀ ਉਹੀ। ਹੁਣ ਸਮਝ ਲੱਗ ਗਈ ਜੀ ਸਾਰਿਆਂ ਨੂੰ ਕਿ ਉਹ ਸਾਨੂੰ, ਜੇ ਆਪਾਂ ਸਾਰੇ ਕਹੀਏ ਵੀ ਕਿਸੇ ਨਾਲ ਨਫ਼ਰਤ ਨਾ ਕਰਿਆ ਕਰੋ, ਦੁਬਧਾ ਨਾ ਕਰਿਆ ਕਰੋ, ਇੱਦਾਂ ਸਾਡਾ ਮਨ ਨਹੀਂ ਮੰਨਦਾ, ਉਹ ਕਰਦਾ ਰਹਿੰਦਾ ਵਾ। ਪਰ ਜਦੋਂ ਉਹ ਜੁਗਤ ਦੱਸ ਦਿੰਦੇ ਨੇ, ਉਹ ਜੁਗਤ ਹੁਣ ਕੀ ਦੱਸਿਆ ਵਾ? ਕਹਿੰਦੇ ਗੁਰ ਸਤਿਗੁਰ ਬੋਲੋ ਸਭ ਗੁਰ। ਵਾਹਿਗੁਰੂ ਬੋਲੋ, ਕਈ ਬੋਲਦੇ ਨਹੀਂ ਨਾ, ਹੈ ਨਾ, ਬੋਲੋ ਕਹਿੰਦੇ, ਬੋਲਣਾ ਪੈਣਾ ਵਾ। ਗੁਰ ਸਤਿਗੁਰ ਬੋਲੋ ਸਭ ਗੁਰ। ਕਹਿੰਦੇ ਗੁਰੂ ਅਤੇ ਸਤਿਗੁਰ ਦਾ ਸਹਿਯੋਗ ਲਵੋ ਅਤੇ ਬੋਲੋ ਕਿ ਵਾਹ ਗੁਰੂ, ਆਖ ਗੁਰੂ ਜੀਵਾਈਆਂ। ਤੁਹਾਡੀਆਂ ਸੁਰਤੀਆਂ ਤਾਂ ਜਿੰਦਾ ਨੇ ਜੇ ਤੁਸੀਂ ਕਹਿੰਦੇ ਹੋ ਵਾਹਿਗੁਰੂ। ਆਖਾਂ ਜੀਵਾਂ ਵਿਸਰੇ, ਨਹੀਂ ਤਾਂ ਮੁਰਦੇ ਆ, ਨਹੀਂ ਤਾਂ ਮਰੀਆਂ ਹੋਈਆਂ ਸੁਰਤੀਆਂ ਸਾਡੀਆਂ। ਜੇ ਵਾਹਿਗੁਰੂ ਬੋਲਦੇ ਨਹੀਂ ਫਿਰ ਕੀ ਆ? ਮਰੀਆਂ ਹੋਈਆਂ। ਅਤੇ ਜੇ ਜਿੰਦਾ ਹੋਣਾ ਚਾਹੁੰਦੇ ਆਪਾਂ ਤਾਂ ਬੋਲਣਾ ਪੈਣਾ,
ਰਾਮ ਰਾਮ ਬੋਲ ਬੋਲ ਖੋਜ ਤੇ ਵੱਟ ਪਾ ਗਈ। ਖੋਜ ਕਰ ਲੋਗੇ ਵਹਿਗੁਰੂ ਤੁਸੀਂ ਅੰਦਰੋਂ ਹੀ। ਸੰਤ ਸੰਗ ਅੰਤਰ ਪ੍ਰਭ ਡੇਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਕਿਤੇ ਅੰਦਰੋਂ ਤੁਹਾਨੂੰ ਦਰਸ਼ਨ ਵੀ ਹੋਣਗੇ ਤੇ ਨਾਮ ਵੀ ਸੁਣਨ ਲੱਗ ਪਏਗਾ। ਪਰ ਜੇ ਗੁਰੂ ਦੀ ਗੱਲ ਮੰਨ ਲਈ, ਗੁਰੂ ਰਾਮਦਾਸ ਜੀ ਕਹਿੰਦੇ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਪ। ਵਾਹਿਗੁਰੂ ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ। ਵੇਖੋ ਹਾਥੀ ਪਤਲਾ ਹੋ ਗਿਆ ਹੈ ਨਾ। ਇੱਥੇ ਵੀ ਉਹੋ ਲਿਖਿਆ, ਕਹਿੰਦੇ ਸਾਰੇ ਬੋਲੋ। ਗੁਰੂ ਸਤਿਗੁਰ ਦੀ ਸ਼ਰਨ 'ਚ ਬੈਠੇ ਹੋ ਤੁਸੀਂ, ਪਰ ਕਹਿੰਦੇ ਬੋਲੋ। ਕੀ ਬੋਲੋ? ਸਭ ਗੁਰ ਵਾਹ।

ਅੱਖਾਂ ਬੰਦ ਕਰਕੇ ਇਸ ਤਰ੍ਹਾਂ ਬੋਲੋ ਕਿ ਮਨ ਜੁੜ ਜਾਵੇ, ਮਨ ਦੇ ਵਿੱਚ ਵਸ ਜਾਵੇ।

ਜਿਨ੍ਹਾਂ ਗੁਰ ਪਿਆਰਾ ਮਨ ਚੇਤਾ

ਮੇਰਾ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛੱਡੇ ਅੰਤਰ ਬਸੇ ਬਾਹਰ ਵੀ ਉਹ ਪਿਆਰਾ। ਕਿੰਨਾ ਮੇਰਾ ਸੁੰਦਰ ਸਵਾਮੀ ਜੀ, ਹਾਂ ਚਰਨ ਕਮਲ ਪੱਗ ਛਾਰ ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ। ਪਰ ਜਿਹੜੇ ਗਾਉਣਗੇ ਨਾ ਉਹਨਾਂ ਦਾ ਉਧਾਰ ਹੋ ਜਾਏਗਾ। ਗਾਵ ਤੇ ਉਧਰੇ ਸੁਣ ਤੇ ਉਧਰੇ, ਬੋਲ ਕੇ ਸੁਣਨਾ ਵਾ, ਗਾ ਵੀ ਹੈ ਸੁਣੀਏ, ਅੱਖਾਂ ਬੰਦ ਰੱਖਣੀਆਂ। ਜੋ ਅੱਖਾਂ ਬੰਦ ਕਰਦੇ ਉਦੋਂ ਮਨ ਸੁਣਦਾ, ਨਹੀਂ ਤੇ ਬਾਹਰ ਹੀ ਵੇਖੀ ਜਾਂਦਾ। ਕਹਿੰਦੇ ਗਾਵ ਤੇ ਉਧਰੇ ਸੁਣ ਤੇ ਉਧਰੇ ਬਿਨਸੇ ਪਾਪ ਕਨੇਰੇ, ਇੰਨੀ ਸ਼ਕਤੀ ਆ ਨਾਮ ਦੇ ਵਿੱਚ, ਸਾਰੀ ਮੈਲ ਪਾਪਾਂ ਦੀ ਲਾ ਦਿੰਦਾ। ਤਾਂ ਹੀ ਉਹਨਾਂ ਲਿਖਿਆ ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੇ ਸਿਮਰਨ ਉਧਰੇ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੇ, ਪ੍ਰਭ ਕੇ ਸਿਮਰਨ ਸਭ ਕੇ ਸੁੱਝੇ, ਪ੍ਰਭ ਕੇ ਸਿਮਰਨ ਨਾ ਹੀ ਜੰਮ ਤਰਾਸਾ। ਦੇਖੋ ਇੰਨੀ ਗਰੰਟੀ ਆ, ਪਰ ਆਪਾਂ ਕਰਦੇ ਨਹੀਂ, ਪੜ੍ਹ ਲੈਂਦੇ। ਗੁਰਬਾਣੀ ਗੁਰੂ ਜੀ ਜੋ ਕਹਿ ਰਹੇ ਕਰਨਾ ਪੈਣਾ। ਉਹਨਾਂ ਕਿਹਾ ਵੀ ਜੇ ਤੁਸੀਂ ਪਿਆਰ ਪਾਉਣਾ ਚਾਹੁੰਦੇ ਹੋ ਨਾ ਆਪਸ ਦੇ ਵਿੱਚ, ਆਪਣੇ ਇਹੋ ਪ੍ਰੋਬਲਮ ਹੁੰਦੀ ਹੈ ਨਾ, ਘਰਾਂ ਦੇ ਵਿੱਚ ਝਗੜੇ ਹੁੰਦੇ ਆ, ਸਮਾਜ ਦੇ ਵਿੱਚ ਝਗੜੇ ਹੁੰਦੇ ਆ, ਅਤੇ ਸਤਿਗੁਰੂ ਗੁਰਮਤਿ ਜੀਵਨ ਜਾਂਚ ਸਿਖਾਉਂਦੇ ਆ ਵੀ ਮੇਰੇ ਕੋਲ ਆਓ, ਮੈਂ ਤੁਹਾਨੂੰ ਜਿਹੜੀ ਮਤ ਸਿਖਾਊਂਗਾ ਨਾ ਉਹਦੇ ਨਾਲ ਜੀਓ, ਅਤੇ ਫਿਰ ਤੁਸੀਂ ਵੇਖਿਓ ਜੋ ਦਿਸੇ ਸੋ ਤੇਰਾ ਰੂਪ। ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀਆ ਹੈ, ਅਤੇ ਫਿਰ ਕਿਹਦੇ ਨਾਲ ਲੜੋਗੇ ਤੁਸੀਂ? ਜਦੋਂ ਪਤਾ ਲੱਗ ਗਿਆ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ, ਅਤੇ ਆਪਾਂ ਤਾਂ ਮੰਦਾ ਵੀ ਨਹੀਂ ਬੋਲ ਸਕਦੇ ਕਿਸੇ ਨੂੰ। ਆਪਾਂ ਜੇ ਇਹ ਗਿਆਨ ਆ ਜਾਵੇ ਨਾ ਕਿਤੇ ਸਾਨੂੰ ਵੀ ਸਾਰਿਆਂ ਦੇ ਵਿੱਚ ਵਾਹਿਗੁਰੂ ਦੀ ਜੋਤ ਆ, ਅਤੇ ਤੁਸੀਂ ਮੰਦਾ ਨਹੀਂ ਬੋਲੋਗੇ ਕਿਸੇ ਨੂੰ, ਕਿਉਂਕਿ ਵਾਹਿਗੁਰੂ ਜੀ ਕਹਿ ਰਹੇ ਨੇ, ਕਹਿੰਦੇ ਸਭ ਘੱਟ ਮੇਰੇ ਹੋਂ ਸਭਨਾ ਅੰਦਰ, ਕਹਿੰਦੇ ਸਾਰੇ ਸਰੀਰ ਮੇਰੇ ਨੇ ਅਤੇ ਮੈਂ ਸਾਰਿਆਂ ਦੇ ਵਿੱਚ ਬੈਠਾ ਹਾਂ। ਜਿਸੇ ਖੁਆਏ ਤਿਸ ਕੌਣ ਕਹੇ, ਅੰਦਰ ਬੈਠਾ ਕਹਿੰਦਾ ਜਿਹਨੂੰ ਮੈਂ ਖੁਆਰ ਕਰ ਦਿੰਦਾ ਉਹਨੂੰ ਸਮਝਾ ਨਹੀਂ ਸਕਦਾ ਕੋਈ, ਅਤੇ ਜਿਸੇ ਦਿਖਾਲਾਂ ਵਟੜੀ ਤਿਸੇ ਭੁਲਾਵੇ ਕੌਣ, ਕਹਿੰਦੇ ਜਿਹਨੂੰ ਮੈਂ ਰਾਹ ਦਿਖਾ ਦਿੰਦਾ ਉਹਨੂੰ ਕੋਈ ਭੁਲਾ ਨਹੀਂ ਸਕਦਾ। ਇਸ ਕਰਕੇ ਸਾਨੂੰ ਦੱਸਿਆ ਸਤਿਗੁਰਾਂ ਨੇ ਵੀ ਤੁਸੀਂ ਗੁਰਮਤਿ ਜੀਵਨ ਜਾਂਚ ਸਿੱਖੋ ਅਤੇ ਫਿਰ ਤੁਹਾਡਾ ਪਿਆਰ ਪੈਣਾ। ਗੁਰਸਿੱਖਾਂ ਇੱਕੋ ਪਿਆਰ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਪਾਈਆਂ। ਸਤਿਗੁਰ ਕਹਿੰਦੇ ਵੀ ਤੁਸੀਂ ਜੇ ਗੁਰਮਤਿ ਜੀਵਨ ਜਾਂਚ ਨਾਲ ਜੀਓਗੇ ਤਾਂ ਘਰ ਦੇ ਵਿੱਚ ਵੀ ਸੁਖੀ ਰਹੋਗੇ, ਤੁਹਾਡੇ ਝਗੜੇ ਨਹੀਂ ਹੋਣਗੇ, ਕਿਉਂਕਿ ਸਾਰਾ ਪਰਿਵਾਰ ਇਕੱਠਾ ਬੈਠੋਗੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲੈ। ਕਿਤੇ ਜਿਹਨੇ ਪਿਆਰ ਪਾਉਣਾ ਵਾ, ਦੁਬਧਾ ਕੱਢਣੀ ਆ, ਉਹਦੇ ਨਾਲ ਜੁੜ ਜਾਓ। ਹਰਨਾਮੇ ਕੇ ਹੋਵੋ ਜੋੜੀ, ਜੋੜੀ ਹੁੰਦਾ ਜੁੜਨਾ। ਵਾਹਿਗੁਰੂ।

ਜੁੜਨਾ ਕਿੰਨੇ ਆ ਸਾਡੇ ਮਨ ਨੇ, ਤੇ ਮਨ ਕਿੱਥੇ ਰਹਿੰਦਾ ਸਾਡੇ ਸਰੀਰ ਦੇ ਵਿੱਚ, ਉਹਦਾ ਸਰੂਪ ਕੀ ਆ? ਸਤਿਗੁਰ ਕਹਿੰਦੇ ਮਨ ਤੋਂ ਜੋਤ ਸਰੂਪ ਹੈ, ਤੇ ਸਤਿਗੁਰ ਨੂੰ ਪੁੱਛੇ ਜੋਤ ਕਿੱਥੇ ਸਾਡੇ ਅੰਦਰ, ਕਹਿੰਦੇ ਨੇਤਰੋ ਮੇਰਿਓ ਹਰ ਤੁਮ ਮੈਂ ਜੋਤਰੀ, ਅੱਖਾਂ 'ਚ ਬੈਠਾ ਬਾਹਰ ਵੇਖੀ ਜਾਂਦਾ। ਪਹਿਲਾਂ ਇਹਨੂੰ ਬੰਦ ਕਰੋ, ਜਦੋਂ ਤੁਸੀਂ ਅੱਖਾਂ ਬੰਦ ਕਰਦੇ ਹੋ ਮਨ ਦੀ ਜੋਤ ਇੱਕ ਹੋ ਜਾਂਦੀ ਹੈ, ਉਦੋਂ ਨੂੰ ਚਿੱਤ ਕਹਿੰਦੇ ਆ, ਉਦੋਂ ਧਿਆਨ ਕਹਿੰਦੇ ਆ। ਤਾਂ ਹੀ ਕਹਿੰਦਾ ਨਾ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ, ਜਿਨ੍ਹਾਂ ਨੇ ਉਹ ਪਿਆਰੇ ਨੂੰ ਮਨ ਦੇ ਵਸਾ ਕੇ ਵਿੱਚ ਅਤੇ ਉਹਨੂੰ ਚਿੱਤ ਬਣਾ ਲਿਆ। ਮਨ ਨੂੰ ਕੀ ਬਣਾਉਣਾ ਤੁਸੀਂ? ਇੱਕ ਚਿੱਤ, ਇੱਕ ਚਿੱਤ। ਜੇ ਇੱਕ ਛਿੰਨ 'ਤੇ ਆਇਓ, ਸਾਡਾ ਮਨ ਇੱਕ ਛਿੰਨ ਵੀ ਇੱਕ ਚਿੱਤ ਨਹੀਂ ਹੁੰਦਾ, ਫੁਰਨੇ ਨਹੀਂ ਛੱਡ।

ਸੋ ਗੁਰੂ ਪਿਆਰਿਓ, ਹੁਣ ਇੱਥੇ ਅਗਲਾ ਸਮਾਗਮ ਚੱਲਣਾ ਮੇਨ ਹਾਲ ਦੇ ਵਿੱਚ ਸਤਿਗੁਰ ਦੀ ਹਜ਼ੂਰੀ 'ਚ, ਅਤੇ ਆਪਾਂ ਹੁਣ ਉੱਪਰ ਆ ਜਾਓ ਖਾਲਸਾ ਸਕੂਲ ਦੇ ਕਮਰੇ ਵੱਡੇ 'ਚ ਬੈਠ ਕੇ ਆਪਾਂ ਹੋਰ ਫਿਰ ਲਾਹ ਲੈਂਦੇ ਹਾਂ। ਵਾਹਿਗੁਰੂ।

ਇੰਨੇ ਵਿਚਾਰ ਕਰਦਿਆਂ ਸਿਮਰਨ ਕਰਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਸਰਦਾਰ ਦਲਬੀਰ ਸਿੰਘ ਚਾਵਲਾ ਜੀ ਦੇ ਅੰਤਿਮ ਅਰਦਾਸ ਮੇਨ ਹਾਲ ਵਿੱਚ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਸ਼ੁਰੂ ਹੋਣ ਜਾ ਰਹੇ ਹਨ। ਸੋ ਕਿਰਪਾ ਕਰਕੇ

ਸਾਰੀ ਸੰਗਤ ਮੇਨ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਅਲਾਣੀਆਂ ਦੇ ਪਾਠ ਉਪਰੰਤ ਕੀਰਤਨ ਅਰਦਾਸ ਹੋਵੇਗੀ, ਸੋ ਆਪ ਜੀ ਕਿਰਪਾ ਕਰਕੇ ਮੇਨ ਹਾਲ ਵਿੱਚ ਗੁਰਦੁਆਰਾ ਸਾਹਿਬ ਫਰੀ ਮਾਊਂਟ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।